ਸਾ ਮਹਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵੜਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਆਖਾ ਜੀਵਾ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਈ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵੜਿਆਈ, ਆਗਤ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰਿ ਕੀਰਤ ਹਮਰੀ ਰਹਿ ਰਾਸ ਰਹਾਉ। ਹਰਿ ਜਨ ਕੇਵਡ ਭਾਗ।

ਜੋ ਸਤਿਗੁਰੁ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਿ ਜਨ ਸਤਿਗੁਰੁ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ।

ਸੈਲ ਪੱਥਰ ਮਹਿ ਜੰਤੂ ਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ

ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਵਿਚਰੇ ਸ਼ਰਿਆ। ਤਿਨ ਕਵਣ ਖਿਲਾਵੈ ਕਵਣ ਜੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾਸ ਅਸ਼ਟ ਸਿਧਾਨ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਜੀ ਕਰ ਕਿਰਿਆ ਖਟ ਕਰਮ ਕਰਨ ਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ

ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਧ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ। ਪੁਨ ਰਾਸ਼ਿਸ਼ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਪੋਪਨ ਬ੍ਰਿ

ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਨ ਸੁਖ ਮਨ ਆਏ ਵਸੇ।

ਸਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾ

ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

अमृत नाम ठाकुर का पयो जिसका सबस धारो जे को खावे जे को पुंचे तिस

सुन कै जम के दूत नाइ तेरे छड़ जाहे। पाव जल मिखमस गाहो गुरु सबदी पार पाहे। जिनको लगी प्यास अमृत से ही खाहे। कल में एहो पुन गुण गोविंद गाहे। सब सैनो कृपाल संभाले साहे साहे। बिरथा कोई न जाए जे आवे तुद आहे। ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ। ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰ ਤੇ ਆਦਰ ਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਹੈ ਵਿਦਲੇ ਕੇ ਮਹੱਲਾ ਪੰਜਵਾ। ਰੱਖੇ ਰੱਖ

ਸਾਧ ਜਨਾ ਕੈ ਸੰਗ ਭਵ ਜਲ ਤਾਰੇਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰੇਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮ

ਏਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ।

فتح پرم سنمان یوگ چبر شتر تخت دے مالک والیے دو جہا رحمتان دے مجسمے ست گرو ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਹੋਈ ਹੈ।

ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 16 ਦੇ ਅਧੀਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ ਪਾਵਨ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ। ਦੋ ਸੌ 84 ਦੇ ਪਰ ਸ਼ਿਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਇਸ ਅਸ਼ਟਪਦੀ ਰਾਹੀਂ ਬਖਸ਼ਿਸ਼ ਕਰਦੇ ਨੇ ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ

ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਦੇ ਪਰਥਾਏ ਜੋ ਉਸ ਦੀ ਬੇਅੰਤਤਾ ਹੈ ਉਹਦਾ ਸਾਰਾ ਦਾ ਸਾਰਾ ਵਰਤਾਰਾ ਇਸ ਸਮੁੱਚੇ ਸੰਸਾਰ ਦੇ ਵਿੱਚ ਪ੍ਰਗਟ ਕਰਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਜਾ ਕੀ ਲੀਲਾ ਕੀ ਮਿਤ ਨਾਹੀਂ। ਮਹਾਰਾਜ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਦਾ ਜਿਹੜਾ ਇਹ ਵਰਤਾਰਾ ਹੈ ਸਮੁੱਚੇ ਸੰਸਾਰ ਵਿੱਚ, ਜਿਹੜਾ ਉਸ ਅਕਾਲ ਪੁਰਖ ਦਾ ਪ੍ਰਬੰਧ ਹੈ, ਉਹਦੀ ਗੱਤ, ਉਹਦੀ ਮਿੱਤ, ਉਹਦਾ ਅੰਤ ਜਿਹੜਾ ਹੈ ਉਹ ਨਹੀਂ ਪ੍ਰਗਟ ਕੀਤਾ ਜਾ ਸਕਦਾ, ਉਹਦੇ ਭੇਦ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ, ਉਹ ਅਭੇਦ ਹੈ। ਉਹ ਸੰਸਾਰ ਦੇ ਵਿੱਚ ਸਮੁੰਦਰਾਂ ਨੂੰ ਨਿਯਮਾਵਲੀ ਵਿੱਚ ਬੰਨ ਕੇ ਬੈਠਾ ਹੈ, ਸੂਰਜ ਚੰਦਰਮਾ ਉਹਦੇ ਭੈ ਉਹਦੇ ਹੁਕਮ ਦੇ ਵਿੱਚ ਨੇ। ਸਮੁੱਚੀ ਸ੍ਰਿਸ਼ਟੀ ਦਾ ਹਰੇਕ ਇਨਸਾਨ ਉਹਦੇ ਵੱਸ ਵਿੱਚ ਹੈ, ਔਰ ਸਵਾਸਾਂ ਦਾ ਪ੍ਰਬੰਧ ਉਹਦੇ ਹੁਕਮ ਦੇ ਵਿੱਚ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਸਗਲ ਦੇਵ ਹਾਰੇ ਅਵਗਾਹੇ। ਮਹਾਰਾਜ ਕਹਿਣ ਲੱਗੇ ਅਵ ਨਾਮ ਧਰਤੀ ਤੋਂ ਹੈ, ਗਾਹੇ ਦਾ ਅਰਥ ਸਮੁੱਚੀ ਧਰਤੀ ਨੂੰ ਗਾਹ ਕੇ ਵੀ ਇਸ ਦੇਵ ਬਿਰਤੀ ਦੇ ਪਾਤਰਾਂ ਨੇ, ਦੇਵਤੇ ਪੁਰਖਾਂ ਨੇ ਵੇਖ ਲਿਆ, ਪਰ ਅਸਲ ਦੇ ਵਿੱਚ ਹਾਰ ਗਏ। ਨੇਤ ਨੇਤ ਬਣ ਤਨਿਨ ਕਹਿਤ, ਨਾ ਇਤੀ ਭਾਵ ਨੇਤੀ ਨੇਤੀ ਕਹਿ ਕਰਕੇ ਸਮੁੱਚੇ ਸੰਸਾਰ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਖਹਿੜਾ ਛੁਡਵਾ ਲਿਆ ਕਿ ਨਹੀਂ, ਉਹ ਅਕਾਲ ਪੁਰਖ ਜਿਹੜਾ ਹੈ ਉਸ ਦੀ ਬੇਅੰਤਤਾ, ਉਸ ਅਕਾਲ ਪੁਰਖ ਦੀ ਅਗੰਮਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਕਹਿੰਦੇ ਨੇ ਉਹ ਅਸਲ ਦੇ ਵਿੱਚ ਨੇਤੀ ਸਰੂਪ ਹੈ, ਨਮਸਕਾਰ ਕਰਨ ਯੋਗ ਹੈ। ਜੇ ਉਹਦੇ ਪ੍ਰਥਾਏ ਕਹਿ ਦਈਏ ਕਿ ਉਹ ਆਹ ਹੈ ਤਾਂ ਅਖੀਰ 'ਤੇ ਕਹਿਣਾ ਪੈਂਦਾ ਹੈ ਕਿ ਇਹ ਵੀ ਨਹੀਂ ਹੈ, ਨਾ ਇਤੀ ਨਾ ਇਤੀ ਨਾ ਇਤੀ ਭਾਵ ਕਿ ਇਹ ਵੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਕਿ ਉਸ ਕਰਤੇ ਪੁਰਖ ਦੇ ਹੁਕਮ ਦਾ ਜਿਹੜਾ ਵਰਤਾਰਾ ਹੈ ਔਰ ਉਸ ਦੀ ਲੀਲਾ ਨੂੰ ਪ੍ਰਗਟ ਕਰਨ ਵਾਸਤੇ, ਲੱਭਣ ਵਾਸਤੇ ਸਗਲ ਦੇਵ ਸਾਰੇ ਦੇ ਸਾਰੇ ਦੇਵਤੇ ਜਿਹੜੇ ਹਨ ਉਹ ਗਾਹ ਕੇ ਹਟ ਗਏ, ਖੋਜ ਕਰਕੇ ਯਤਨ ਕਰਕੇ ਉੱਦਮ ਕਰਕੇ ਹਟ ਗਏ, ਪਰ ਪ੍ਰਾਪਤੀ ਨਹੀਂ। ਅਤੇ ਇੱਥੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਪਿਤਾ ਕਾ ਜਨਮ ਕੇ ਜਾਣੇ ਪੁੱਤ। ਮਹਾਰਾਜ ਕਹਿੰਦੇ ਸੱਚ ਤੇ ਹੈ, ਪਿਤਾ ਦੇ ਜਨਮ ਦੇ ਪ੍ਰਥਾਏ ਪੁੱਤਰ ਕੀ ਜਾਣ ਸਕਦਾ ਹੈ, ਪਿਤਾ ਕਾ ਜਨਮ ਕੇ ਜਾਣੇ ਪੂਤ। ਸਤਿਗੁਰੂ ਕਹਿਣ ਲੱਗੇ ਪਿਤਾ ਦੇ ਜਨਮ ਦੇ ਪ੍ਰਥਾਏ ਉਹ ਸਮੇਂ ਦੀ ਵੇਦਨਾ ਨੂੰ ਪੁੱਤਰ ਕੀ ਜਾਣ ਸਕਦਾ ਹੈ, ਉਹਦੇ ਜਨਮ ਦੇ ਭੇਦ ਨਹੀਂ ਬਿਆਨ ਕੇ ਕੀਤੇ ਜਾ ਸਕਦੇ। ਸਤਿਗੁਰੂ ਕਹਿਣਗੇ ਪਿਤਾ ਕਾ ਜਨਮ ਕੇ ਜਾਣੇ ਪੂਤ, ਇੱਕ ਪੁੱਤਰ ਆਪਣੇ ਜਨਮ ਪਿਤਾ ਦੇ ਜਨਮ ਦੀ ਵੇਦਨਾ ਨੂੰ ਬਿਆਨ ਨਹੀਂ ਕਰ ਸਕਦਾ, ਕਿਉਂ? ਕਿਉਂਕਿ ਸਗਲ ਪਰੋਈ ਆਪਣੇ ਸੂਤ, ਸਤਿਗੁਰੂ ਜੀ ਕਹਿੰਦੇ ਉਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸੂਤ ਵਿੱਚ, ਆਪਣੀ ਮਰਿਆਦਾ ਦੇ ਵਿੱਚ, ਸਗਲ ਸਮੱਗਰੀ ਤੁਮਰੈ ਸੂਤਰਧਾਰੀ। ਸਤਿਗੁਰੂ ਜੀ ਕਹਿੰਦੇ ਆਪਣੀ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਉਹਨੇ ਮਰਿਆਦਾ ਦੇ ਸੂਤ ਵਿੱਚ ਬੰਨਿਆ ਹੋਇਆ। ਇਸ ਕਰਕੇ ਮਹਾਰਾਜ ਕਹਿਣਗੇ ਸੂਤ ਏਕ ਮਨ ਸਪਤ ਹੰਸ ਜੈਸੇ ਓਤ ਪੋਤ ਜਗ ਸੋਈ। ਕਹਿਣਗੇ ਅਸਲ ਵਿੱਚ ਮੂਲ ਤਾਂ ਆਪ ਹੀ ਹੈ, ਪਰ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਹੈ ਹੁਣ ਇੱਕ ਸੂਤ ਦੇ ਵਿੱਚ ਪਰੋਇਆ ਹੋਇਆ। ਸਗਲ ਪਰੋਈ ਆਪਣੇ ਸੂਤ, ਮਰਿਆਦਾ ਦੇ ਸੂਤਰ ਦੇ ਵਿੱਚ ਉਹਨੇ ਸਾਰੀ ਸ੍ਰਿਸ਼ਟੀ ਦੇ ਚਾਰ ਖਾਣੀਆਂ ਵਿੱਚ ਵੱਸਦੇ ਜੀਵਾਂ, ਸਮੁੱਚੀ ਬਨਸਪਤੀ, ਸਮੁੱਚਾ ਬ੍ਰਹਿਮੰਡ ਪਰੋਇਆ ਹੋਇਆ। ਅਤੇ ਫਿਰ ਸਤਿਗੁਰੂ ਮਹਾਰਾਜ ਕਹਿਣਗੇ ਸੁਮੱਤ ਗਿਆਨ ਧਿਆਨ ਜਿਨ ਦੇ, ਜਿਨ੍ਹਾਂ ਨੂੰ ਆਪਣੀ ਸ੍ਰੇਸ਼ਟ ਸੁਮੱਤ, ਸੁਮੱਤ ਦਾ ਅਰਥ ਹੁੰਦਾ ਸ੍ਰੇਸ਼ਟ ਮੱਤ, ਜਿਨ੍ਹਾਂ ਨੂੰ ਉਹ ਆਪਣੀ ਸ੍ਰੇਸ਼ਟ ਮੱਤ ਦਿੰਦਾ ਹੈ ਗਿਆਨ, ਫਿਰ ਉਸ ਮੱਤ ਦੇ ਆਧਾਰ 'ਤੇ ਉਹ ਗਿਆਨ ਪ੍ਰਾਪਤੀ ਕਰਦੇ ਹਨ। ਧਿਆਨ ਜਿਨ ਦੇ, ਫਿਰ ਜਿਨ੍ਹਾਂ ਨੂੰ ਗਿਆਨ ਤੋਂ ਗਾਂਹ ਧਿਆਨ ਸਾਧਨਾ, ਇੱਕ ਤਾਂ ਹੈ ਸੁਮੱਤ ਸ੍ਰੇਸ਼ਟ ਮੱਤ ਆ ਜਾਣੀ,
ਫਿਰ ਉਸ ਮਤ ਤੋਂ ਗਿਆਨ ਲੈਣਾ ਸ਼ੁਰੂ ਕਰ ਦੇਣਾ, ਅਤੇ ਗਿਆਨ ਫਿਰ ਧਿਆਨ ਸਾਧਨਾ ਵਾਲੇ ਪਾਸੇ ਲੈ ਕੇ ਜਾਂਦਾ। ਗਿਆਨ ਪ੍ਰਾਪਤੀ ਜਿਹੜੀ ਹੈ ਉਦੋਂ ਤੱਕ ਜੀਵਨ ਦੇ ਵਿੱਚ ਕੰਮ ਕਰਦੀ ਹੈ ਜਦੋਂ ਉਹਦੀ ਖੋਜ ਵਿੱਚ ਧਿਆਨ ਵਿੱਚ ਜਾਂਦੇ ਹਾਂ। ਉਹਨਾਂ ਚਿਰ ਤੱਕ ਗਿਆਨ ਕੁਛ ਵੀ ਨਹੀਂ ਕਰਦਾ ਜਿੰਨਾ ਚਿਰ ਤੱਕ ਧਿਆਨ ਵਾਲੇ ਪਾਸੇ ਨਹੀਂ ਤੁਰਦੇ। ਉਹ ਧਿਆਨ ਸਾਧਨਾ ਵਾਕਈ ਪ੍ਰੈਕਟੀਕਲ ਰੂਪ ਹੈ ਕਿ ਇਹ ਇੱਕ ਇੰਜੀਨੀਅਰ ਉਹ ਡਿਗਰੀ ਲੈ ਕੇ ਘਰ ਵਿੱਚ ਬੈਠਾ ਹੈ, ਗਿਆਨ ਹੈ, ਪਰ ਜੇ ਧਿਆਨ ਰਾਹੀਂ ਅੱਗੇ ਨਹੀਂ ਤੁਰਿਆ ਵੀ ਇਸ ਵਿੱਦਿਆ ਤੋਂ ਪ੍ਰਾਪਤੀ ਕੀ ਕੀਤੀ ਜਾ ਸਕਦੀ ਹੈ, ਤਾਂ ਫਿਰ ਮਹਾਰਾਜ ਕਹਿਣਗੇ ਕੁਛ ਵੀ ਨਹੀਂ ਬਣ ਸਕਦਾ, ਉਹਦੇ ਵਾਸਤੇ ਤੁਰਨਾ ਪਏਗਾ। ਸਤਿਗੁਰੂ ਜੀ ਕਹਿੰਦੇ ਪਹਿਲਾਂ ਸਮੱਤ ਅਕਾਲ ਪੁਰਖ ਦਿੰਦਾ, ਫਿਰ ਗਿਆਨ ਦਿੰਦਾ, ਫਿਰ ਧਿਆਨ ਦਿੰਦਾ। ਜਿਨ੍ਹਾਂ ਨੂੰ ਇਹ ਦਾਤਾਂ ਦੇ ਦਿੱਤੀਆਂ, ਫਿਰ ਸਤਿਗੁਰੂ ਜੀ ਕਹਿੰਦੇ ਜਨ ਦਾਸ ਨਾਮ ਧਿਆਵੇ ਸੇ, ਫਿਰ ਉਹ ਇਹ ਜਨ ਬਣ ਕੇ, ਦਾਸ ਬਣ ਕੇ, ਸੇਵਕ ਬਣ ਕੇ ਨਾਮ ਦੀ ਪ੍ਰਾਪਤੀ ਵਾਲੇ ਪਾਸੇ ਤੁਰਦੇ। ਅਤੇ ਸਤਿਗੁਰੂ ਕਹਿਣ ਲੱਗੇ ਨਾਮ ਨੂੰ ਧਿਆਉਣ ਵਾਲੇ ਪਾਸੇ, ਜਨ ਦਾਸ ਨਾਮ ਧਿਆਵੇ ਸੇ, ਉਹੀ ਗੁਰਮੁਖ, ਉਹੀ ਦਾਸ, ਉਹੀ ਸੇਵਕ ਨਾਮ ਦੀ ਪ੍ਰਾਪਤੀ ਵਾਲੇ ਪਾਸੇ, ਧਿਆਨ ਸਾਧਨਾ ਵਾਲੇ ਪਾਸੇ ਤੁਰ, ਉਹੀ ਜਪਣ ਦਾ ਯਤਨ ਕਰਦੇ। ਤਿੰਨ ਗੁਣ ਮੈਂ ਜਾ ਕੋ ਪਰਮਾਏ, ਤਿੰਨ ਗੁਣ ਨੇ ਮਾਇਆ ਦੇ ਜਿਨ੍ਹਾਂ ਦਾ ਕੱਲ੍ਹ ਵੀ ਜ਼ਿਕਰ ਕੀਤਾ ਸੀ, ਰਜੋ ਤਮੋ ਅਤੇ ਸਤੋ। ਇੱਕ ਘੋਰ ਅਗਿਆਨਤਾ ਕਿ ਜਿਨ੍ਹਾਂ ਦਾ ਧਰਮ ਵਾਲੇ ਪਾਸੇ ਕੋਈ ਗਿਆਨ ਹੈ ਹੀ ਨਹੀਂ। ਇੱਕ ਇਹਨੂੰ ਤਮੋ ਬਿਰਤੀ ਕਿਹਾ ਜਾਂਦਾ ਹੈ, ਤਮ ਗੁਣ, ਜਿੱਥੇ ਘੋਰ ਹਨੇਰਾ ਹੈ, ਅਗਿਆਨ ਹੈ। ਸਤੋ ਗੁਣ ਅਤੇ ਰਜੋ ਗੁਣ, ਰਜੋ ਗੁਣ ਇਹ ਹੈ ਕਿ ਜਿੱਥੇ ਇਨਸਾਨ ਰਾਜ ਦੀ ਭਾਲ ਵਿੱਚ ਵੀ ਹੈ, ਰਾਜਸੀ ਬਿਰਤੀ ਵੀ ਹੈ ਔਰ ਧਾਰਮਿਕ ਬਿਰਤੀ, ਕਦੀ ਕਦੀ ਤਮ ਬਿਰਤੀ ਧਾਰਨ ਕਰ ਲੈਂਦਾ, ਕਦੀ ਕਦੀ ਰਾਜਸ, ਭਾਵ ਉਹਦੇ ਬਿਰਤੀ ਦੇ ਵਿੱਚ ਜਿਹੜਾ ਹੈ ਉਹ ਧਰਮ ਦੇ ਨਾਲ ਨਾਲ ਲੋੜਾਂ, ਇੱਛਾਵਾਂ ਜਾਂ ਮਨ ਦੀਆਂ ਮਨਸ਼ਾਵਾਂ ਜੁੜੀਆਂ ਹੋਈਆਂ ਹਨ। ਪਰ ਜਿਹੜਾ ਸਤੋ ਬਿਰਤੀ ਹੈ, ਸਤੋ ਦੇ ਵਿੱਚ ਨਾ ਇੱਛਾ ਹੈ ਨਾ ਬਿਰਤੀ ਦੇ ਵਿੱਚ ਜਿਹੜਾ ਹੈ ਕੋਈ ਕਿਸੇ ਪ੍ਰਕਾਰ ਦੀ ਪ੍ਰਾਪਤੀ ਦਾ ਸੁੱਖ ਅਤੇ ਨਾ ਨਾ ਪ੍ਰਾਪਤੀ ਦਾ ਰੋਸ, ਕੁਛ ਵੀ ਨਹੀਂ। ਉਸ ਜਿਹਨੂੰ ਸਾਂਤਕੀ ਬਿਰਤੀ ਸਤੋ ਗੁਣੀ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਤੇਹ ਗੁਣ ਮੈਂ ਜਾ ਕੋ ਪਰਮਾਏ, ਜਾਂ ਤਾਂ ਘੋਰ ਅਗਿਆਨਤਾ ਵਿੱਚ ਬੰਦਾ ਟੁੱਟਾ ਹੋਇਆ, ਜਾਂ ਫਿਰ ਬੰਦਾ ਅੱਧਾ ਕੁ ਗਿਆਨੀ ਅਤੇ ਅੱਧਾ ਕੁ ਅਗਿਆਨੀ ਬੈਠਾ ਹੈ, ਅਤੇ ਜਾਂ ਫਿਰ ਉਹ ਪੂਰਨ ਰੂਪ ਦੇ ਵਿੱਚ ਗਿਆਨੀ ਬਣ ਕੇ, ਸਤੋ ਗੁਣੀ ਬਣ ਕੇ ਉਸੇ ਦਾ ਅਹੰਕਾਰ ਕਰੀ ਬੈਠਾ ਹੈ ਕਿ ਮੇਰੇ ਕੋਲ ਤੱਤ ਹੈ, ਮੇਰੇ ਕੋਲ ਧਿਆਨ ਹੈ, ਮੇਰੇ ਕੋਲ ਸਾਧਨਾ। ਜੋਗੀ ਦੁਨਿਆਵੀ ਇੱਛਾਵਾਂ ਨੂੰ ਛੱਡ ਕੇ ਨਿਰੰਕਾਰ ਦੀ ਇੱਛਾ ਰੱਖ ਕੇ ਤੁਰ ਪਏ ਸਨ ਪਹਾੜਾਂ ਵਾਲੇ ਪਾਸੇ, ਪਰ ਸਤੋ ਬਿਰਤੀ ਦੇ ਪਾਤਰ ਤਾਂ ਬਣ ਗਏ, ਪਰ ਅੰਦਰ ਦਾ ਨਿੱਜ ਦਾ ਅਹੰਕਾਰ ਹੋਮੇ ਨਹੀਂ ਗਿਆ। ਕਿਉਂਕਿ ਸਤੋ ਬਿਰਤੀ ਵੀ ਫਿਰ ਆਪਣੇ ਆਪ ਦੇ ਵਿੱਚ ਇੱਕ ਹੋਮੇ ਪ੍ਰਗਟ ਕਰਦੀ ਕਿ ਮੈਂ ਹੀ ਹਾਂ, ਨਾ ਹੁਣ ਹੰਕਾਰ ਹੈ, ਨਾ ਹੋਮੇ, ਨਾ ਮਾਇਆ, ਕੁਛ ਵੀ ਨਹੀਂ। ਪਰ ਸਤਿਗੁਰੂ ਜੀ ਕਹਿਣ ਲੱਗੇ ਤੇਹ ਗੁਣ ਮੈਂ ਜਾ ਕੋ ਪਰਮਾਏ, ਜਿਨ੍ਹਾਂ ਨੂੰ ਉਹ ਤਿੰਨਾਂ ਗੁਣਾਂ ਦੇ ਵਿੱਚ ਭਰਮਾ ਦਿੰਦਾ ਹੈ, ਜਨਮ ਮਰੈ। ਮਹਾਰਾਜ ਕਹਿਣਗੇ ਉਹ ਜੰਮਦੇ ਅਤੇ ਮਰਦੇ ਰਹਿੰਦੇ ਹਨ, ਫਿਰ ਆਵੇ ਜਾਏ, ਫਿਰ ਫਿਰ ਦੁਬਾਰਾ ਜੰਮ ਜੰਮ, ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਉਹ ਮਰਦੇ ਅਤੇ ਜੰਮਦੇ, ਜੰਮਦੇ ਫਿਰ ਮਰ ਜਾਂਦੇ, ਉਹ ਸੁਭਾਵਿਕ। ਸਤਿਗੁਰੂ ਕਹਿਣ ਲੱਗੇ ਜਨਮ ਮਰੇ ਫਿਰ ਆਵੇ ਜਾਏ, ਜੰਮਦੇ ਅਤੇ ਮਰਦੇ ਰਹਿੰਦੇ ਹਨ, ਆਉਂਦੇ ਅਤੇ ਜਾਂਦੇ ਰਹਿੰਦੇ ਹਨ, ਸੁਭਾਅ ਬਣ ਗਿਆ। ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ ਉਹਨਾਂ ਦੇ ਜੀਵਨ ਦੇ ਵਿੱਚ ਸਤਿਗੁਰੂ ਸਾਹਿਬ ਕਹਿਣਗੇ ਪ੍ਰਤੱਖ ਹੋ ਗਿਆ ਹੈ। ਜਨਮ ਮਰੇ ਫਿਰ ਆਵੇ ਜਾਏ, ਅਤੇ ਅੱਗੇ ਸਤਿਗੁਰੂ ਜੀ ਕਹਿਣਗੇ ਊਚ ਨੀਚ ਤਿਸਕੇ ਅਸਥਾਨ। ਉਹ ਕਰਤੇ ਪੁਰਖ ਦਾ ਇਹ ਸੰਸਾਰ ਨੂੰ ਬੈਲੈਂਸ ਕਰਨ ਦਾ ਸੁਭਾਅ ਹੈ, ਕੋਈ ਬਹੁਤ ਉੱਚਾ ਹੈ ਵਿੱਦਿਆ ਕਰਕੇ, ਕੋਈ ਬਹੁਤ ਨੀਵਾਂ ਹੈ, ਕੋਈ ਬਿਰਤੀ ਕਰਕੇ ਬਹੁਤ ਉੱਚਾ, ਕੋਈ ਬਿਰਤੀ ਕਰਕੇ ਬਹੁਤ ਨੀਵਾਂ, ਕੋਈ ਕਰਮਾਂ ਕਰਕੇ ਬਹੁਤ ਉੱਚਾ, ਕੋਈ ਕਰਮਾਂ ਕਰਕੇ ਬਹੁਤ ਨੀਵਾਂ। ਪਰ ਮਹਾਰਾਜ ਕਹਿਣਗੇ ਉਹ ਸਾਰੀ ਜਗ੍ਹਾ 'ਤੇ ਵਸੇਬਾ ਰੱਖਦਾ, ਉੱਚੇ ਵਿੱਚ ਵੀ ਬੈਠਾ ਹੈ, ਨੀਵੇਂ ਵਿੱਚ, ਨੀਚ ਵਿੱਚ ਵੀ ਬੈਠਾ ਹੈ, ਉੱਤਮ ਵਿੱਚ ਵੀ ਬੈਠਾ ਹੈ। ਸਤਿਗੁਰੂ ਮਹਾਰਾਜ ਨੇ ਇਹ ਜ਼ਿਕਰ ਕੀਤਾ ਕਿ ਸਾਰਾ ਕੁਝ ਊਚ ਨੀਚ ਤਿਸਕੇ ਅਸਥਾਨ, ਕੋਈ ਨੀਵਾਂ ਕੋ ਉੱਚਾ ਥਾਂ ਉਸਦਾ ਹੀ ਹੈ ਸਾਰਾ ਕੁਛ, ਉਸ ਤੋਂ ਬਾਹਰ ਨਹੀਂ ਹੈ। ਪਰ ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਜਿਹੜਾ ਹੈ, ਜੈਸਾ ਜਨਾਵੈ ਤੈਸਾ
ਨਾਨਕ ਜਾਣ। ਸਤਿਗੁਰੂ ਜੀ ਕਹਿੰਦੇ ਬਸ ਜਿਸ ਤਰ੍ਹਾਂ ਉਹ ਜਣਾ ਰਿਹਾ ਹੈ ਬਸ ਉਹਨਾਂ ਕੀ ਜਾਣਦੇ, ਉਹ ਤੋਂ ਵੱਧ ਨਹੀਂ। ਜਿੰਨਾ ਉਹ ਜਣਾ ਰਿਹਾ ਹੈ, ਜਿੰਨੀ ਉਹ ਜਾਣਕਾਰੀ ਦੇ ਰਿਹਾ ਹੈ, ਬਸ ਉਸ ਤੋਂ ਉੱਪਰ ਨਹੀਂ ਹੋ ਰਿਹਾ ਆਪਾਂ, ਉਸ ਤੋਂ ਉੱਪਰ ਨਹੀਂ ਜਾਇਆ ਜਾ ਰਿਹਾ। ਜਿਸ ਤਰ੍ਹਾਂ ਦਾ ਉਹ ਗਿਆਨ ਦੇ ਰਿਹਾ ਹੈ, ਸਤਿਗੁਰੂ ਜੀ ਨੇ ਕਿਹਾ ਨਾ ਕਿ ਉਸ ਕਰਤੇ ਪੁਰਖ ਦਾ ਗਿਆਨ ਹੈ, ਜਿੰਨਾ ਗਿਆਨ ਉਹ ਦਿੰਦਾ ਹੈ ਉਨਾ ਹੀ ਗਿਆਨ ਇਨਸਾਨ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਅੱਗੇ ਬਿਰਤੀ ਆ ਜਾਂਦੀ ਹੈ, ਉਹ ਗਿਆਨ ਵਰਤਿਆ ਜਾਂਦਾ ਕਿ ਨਹੀਂ ਵਰਤਿਆ ਜਾਂਦਾ। ਦੀਵਾ ਸਾਰਿਆਂ ਦੇ ਕੋਲ ਹੈ। ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਕਹਿੰਦੇ ਦੀਵਾ ਗਿਆਨ ਦਾ ਪ੍ਰਤੀਕ ਹੈ, ਰੋਸ਼ਨੀ ਦਾ ਪ੍ਰਤੀਕ ਹੈ, ਪ੍ਰਕਾਸ਼ ਦਾ ਪ੍ਰਤੀਕ ਹੈ। ਪਰ ਇੱਕ ਗੱਲ ਦਾ ਖਿਆਲ ਰੱਖੋ, ਦੀਵਾ ਦੀਵੇ ਤੋਂ ਗਿਆਨ ਲੈਣਾ ਅਤੇ ਕੰਮ ਲੈਣਾ ਹਰੇਕ ਦੇ ਵੱਸ ਦੀ ਗੱਲ ਨਹੀਂ। ਭਗਤ ਕਬੀਰ ਸਾਹਿਬ ਉਹਨਾਂ ਦਾ ਇੱਕ ਬਚਨ ਸਾਡੇ ਸਨਮੁੱਖ ਆਇਆ, ਉਹਨਾਂ ਦੇ ਜੀਵਨ ਵਿੱਚੋਂ ਇੱਕ ਘਟਨਾ। ਕਹਿੰਦੇ ਕਿ ਇੱਕ ਇਨਸਾਨ ਕਾਹਲੀ ਕਾਹਲੀ ਕਿਸੇ ਪੈਂਡੇ 'ਤੇ ਜਾ ਰਿਹਾ ਸੀ ਰਸਤੇ 'ਤੇ। ਉਹ ਆਪਣੇ ਕਦਮ ਬੜੀ ਤੇਜ਼ੀ ਨਾਲ ਪੁੱਟ ਰਿਹਾ ਸੀ, ਹੱਥ ਵਿੱਚ ਦੀਵਾ ਹੈ, ਪ੍ਰਕਾਸ਼ ਉਹਦੇ ਕੋਲ ਹੈ, ਬੜੀ ਤੇਜ਼ੀ ਨਾਲ ਜਾ ਰਿਹਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਮੈਂ ਬੜਾ ਪ੍ਰਸੰਨ ਸੀ ਵੀ ਅਸਲ ਦੇ ਵਿੱਚ ਦੀਵੇ ਤੋਂ ਕੰਮ ਲੈਣਾ ਇਸ ਇਨਸਾਨ ਨੇ ਸਿੱਖਿਆ। ਬੜੀ ਤੇਜ਼ੀ ਨਾਲ ਜਾ ਰਿਹਾ, ਬਹੁਤ ਤੇਜ਼ੀ ਨਾਲ ਉਹ ਦੀਵੇ ਦੀ ਰੋਸ਼ਨੀ ਵੇਖ ਕੇ ਦੌੜ ਰਿਹਾ। ਕਹਿੰਦੇ ਅਚਾਨਕ ਪਿੱਛੇ ਕੁਝ ਚੀਜ਼ ਡਿੱਗਣ ਦੀ ਆਵਾਜ਼ ਆਈ, ਅਚਾਨਕ ਕੋਈ ਚੀਜ਼ ਡਿੱਗ ਪਈ ਪਿੱਛੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਵੀ ਪਿੱਛੇ ਤਾਂ ਹੈ ਹੀ ਕੁਛ ਨਹੀਂ, ਨਾ ਉਹ ਵਿਅਕਤੀ, ਨਾ ਉਹਦਾ ਜਿਹੜਾ ਹੈ ਉਹ ਅਕਸ ਨਜ਼ਰ ਆ ਰਿਹਾ ਸੀ। ਜਿਹਨੇ ਦੀਵਾ ਫੜਿਆ ਸੀ ਉਹ ਤਾਂ ਦੇਸ ਹੀ ਨਹੀਂ ਰਿਹਾ। ਹੈਰਾਨ ਹੋ ਕੇ ਭਗਤ ਕਬੀਰ ਸਾਹਿਬ ਜੀ ਨੇ ਪਿੱਛੇ ਵੇਖਿਆ, ਇਹਨੇ ਚਲੋ ਆਵਾਜ਼ ਆ ਗਈ ਵੀ ਮੈਨੂੰ ਕੋਈ ਕੱਢ ਲਓ, ਬਚਾ ਲਓ। ਭਗਤ ਕਬੀਰ ਸਾਹਿਬ ਕਹਿਣਗੇ ਮੈਂ ਦੌੜਿਆ ਪਿੱਛੇ, ਅਚਾਨਕ ਜਾ ਕੇ ਜਿਸ ਵਕਤ ਥੋੜ੍ਹਾ ਜਿਹਾ ਅਗਾਂਹ ਗਏ ਅਤੇ ਬਿਨਾਂ ਚਾਰ ਦੀਵਾਰੀ ਦੇ ਕੋ ਖੂਹ ਪੁਰਾਣਾ ਕਿਤੇ ਪੁਰਾਤਨ ਪਿਆ ਹੋਇਆ ਸੀ, ਇੰਨੀ ਕਾਹਲੀ ਵਿੱਚ ਤੁਰਿਆ ਵੀ ਦੀਵੇ ਦਾ ਚਾਨਣ ਅਤੇ ਦੀਵੇ ਦਾ ਗਿਆਨ ਲੈਣਾ ਭੁੱਲ ਹੀ ਗਿਆ। ਦੀਵਾ ਤਾਂ ਹੱਥ ਵਿੱਚ ਫੜਿਆ ਸੀ ਪਰ ਰੋਸ਼ਨੀ ਭੁੱਲ ਗਿਆ, ਉਹਦੇ ਤੋਂ ਮਾਰਗ ਨਹੀਂ ਵੇਖਿਆ। ਦੀਵਾ ਫੜ ਲਿਆ ਪਰ ਮਾਰਗ ਉਹਦੇ ਤੋਂ ਕੰਮ ਨਹੀਂ ਲੈ ਸਕਿਆ, ਖੂਹ ਵਿੱਚ ਡਿੱਗ ਪਿਆ। ਭਗਤ ਕਬੀਰ ਸਾਹਿਬ ਜੀ ਨੇ ਬਾਂਹ ਫੜੀ ਬਾਹਰ ਕੱਢਿਆ, ਕਹਿਣ ਲੱਗੇ ਵੀ ਪੁਰਖਾ ਮੈਂ ਤੇਰੇ 'ਤੇ ਪ੍ਰਸੰਨ ਬਹੁਤ ਸੀ, ਤੂੰ ਹੱਥ ਵਿੱਚ ਦੀਵਾ ਫੜਿਆ ਅਤੇ ਦੀਵੇ ਫੜਨ ਵਾਲਾ ਬੰਦਾ ਤਾਂ ਡਿੱਗਦਾ ਹੀ ਨਹੀਂ ਹੁੰਦਾ, ਵੀ ਤੂੰ ਵੀ ਜੇ ਹਨੇਰੇ ਵਾਲਾ ਬੰਦਾ ਤਾਂ ਹੋਵੇ ਵੀ ਟੋਏ 'ਚ ਡਿੱਗ ਪਿਆ, ਉਹ ਖੂਹ ਵਿੱਚ ਡਿੱਗ ਪਿਆ, ਪਰ ਜਿਸ ਦੇ ਹੱਥ ਵਿੱਚ ਪ੍ਰਕਾਸ਼, ਜਿਸ ਦੇ ਹੱਥ ਵਿੱਚ ਦੀਵਾ, ਜੇ ਉਹ ਖੂਹ 'ਚ ਡਿੱਗ ਪਏ ਤਾਂ ਫਿਰ ਤਾਂ ਮਾੜੀ ਗੱਲ। ਉਹ ਅੱਗੋਂ ਕਹਿੰਦਾ ਵੀ ਦੀਵਾ ਤਾਂ ਸੀ ਪਰ ਉਹਦੀ ਰੋਸ਼ਨੀ ਦੇ ਵੱਲ ਧਿਆਨ ਨਹੀਂ ਸੀ, ਉਹਦੀ ਰੋਸ਼ਨੀ ਤੋਂ ਮੈਂ ਕੰਮ ਨਹੀਂ ਲੈ ਸਕਿਆ, ਕਾਹਲੀ ਬਹੁਤ ਸੀ। ਭਗਤ ਕਬੀਰ ਸਾਹਿਬ ਕਹਿਣਗੇ ਤੇਰਾ ਹਾਲਾਤ ਨਹੀਂ, ਧਾਰਮਿਕ ਪੁਰਖਾਂ ਦਾ ਵੀ ਇਹੀ ਹਾਲਾਤ ਹੈ, ਗਿਆਨ ਤਾਂ ਹੈ ਪਰ ਕੰਮ ਨਹੀਂ ਲਿਆ ਜਾ ਰਿਹਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ, ਕਾਹੇ ਕੀ ਖੁਸਲਾਤ ਹਾਥ ਦੀਪ ਕੂਏ ਪਰੈ। ਕਹਿੰਦੇ ਕਾਹਦੀ ਖੁਸ਼ਾਮਦੀ ਹੈ, ਹੱਥ ਵਿੱਚ ਦੀਵਾ ਅਤੇ ਖੂਹ ਵਿੱਚ ਡਿੱਗ ਰਹੇ ਹਾਂ। ਮਹਾਰਾਜ ਕਹਿਣਗੇ ਤੇ ਧਰਮੀ ਪੁਰਖ ਵੀ ਪਤਾ ਨਹੀਂ ਅਗਿਆਨਤਾ ਦੇ ਭੁਲੇਖਿਆਂ ਦੇ ਵਹਿਮਾਂ ਭਰਮਾਂ ਦੇ ਖੂਹ ਦੇ ਵਿੱਚ ਡਿੱਗਦੇ ਪਏ, ਗਿਆਨ ਹੋਣ ਦੇ ਬਾਵਜੂਦ। ਥੋੜ੍ਹੇ ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਵਿੱਚ ਹੀ ਵੀਡੀਓ ਵਾਇਰਲ ਹੋਈ, ਕੀ ਹੋ ਰਿਹਾ ਹੈ ਕਿ ਨੌਜਵਾਨ ਬੱਚੇ ਚੌਂਕ ਦੇ ਵਿੱਚ ਹੀ ਨਾਰੀਅਲ ਰੱਖ ਕੇ ਅਤੇ ਇੰਡੀਆ ਵਾਲਾ ਜੋਤਿਸ਼ ਵਿੱਦਿਆ ਵਾਲਾ ਕੰਮ ਕਰ ਰਹੇ। ਜੋ ਕੁਝ ਸੰਸਕਾਰ ਸਾਡੇ ਕੋਲ ਉੱਥੇ ਸੀ ਅੱਜ ਅਸੀਂ ਇੱਥੇ ਨਾਲ ਲੈ ਕੇ ਆਏ, ਜਿਹੜੇ ਗੁਰੂ ਤੋਂ, ਜਿਹੜੇ ਧਾਰਮਿਕ ਗ੍ਰੰਥਾਂ ਤੋਂ, ਧਾਰਮਿਕ ਗਤੀਵਿਧੀਆਂ ਤੋਂ ਗਿਆਨ ਲੈਣਾ ਸੀ ਉਹ ਨਹੀਂ, ਪਰ ਜਿਹੜੀ ਸਾਨੂੰ ਸੌਖੀ ਲੱਗਦੀ ਹੈ ਉਹ ਅਸੀਂ ਧਾਰਨ ਕਰਨੀ, ਜਿਹਦੇ ਵਿੱਚੋਂ ਫਲ ਤਾਂ ਕੱਖ ਵੀ ਨਹੀਂ। ਔਰ ਪਿਛਲੀ ਰਿਸਰਚ ਤਕਰੀਬਨ 5 ਸਾਲ ਪਹਿਲਾਂ ਇੱਕ ਰਿਸਰਚ ਦੇ ਵਿੱਚ ਇਸ ਗੱਲ ਦਾ ਗਿਆਨ ਦੁਨੀਆ ਨੂੰ ਦਿੱਤਾ ਗਿਆ ਔਰ ਲੋਕ ਹੱਸ ਰਹੇ ਸਨ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਨਾਰੀਅਲ ਖਰੀਦਿਆ ਜਾਂਦਾ ਹੈ, ਖਾਣ ਵਾਸਤੇ ਨਹੀਂ ਸੁੱਟਣ ਵਾਸਤੇ, ਨਹਿਰਾਂ ਦੇ ਵਿੱਚ ਸੁੱਟਣ ਵਾਸਤੇ।
ਸ਼ਾਇਦ ਸਾਡਾ ਮਸਲਾ ਹੱਲ ਹੋ ਜਾਏ। ਮਹਾਰਾਜ ਕਹਿਣਗੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ ਕਾਹੇ ਕੀ ਖੁਸਲਾਤ ਹਾਥ ਦੀਪ ਹੋਇਆ। ਪਰ ਪਤਾ ਹੈ ਅਸੀਂ ਜਦੋਂ ਬੱਚਿਆਂ ਦੇ ਪੇਪਰ ਨੇ, ਬੱਚਿਆਂ ਦੀਆਂ ਟਿਊਸ਼ਨਾਂ ਕਿਉਂ ਰਖਾਉਂਦੇ, ਬੱਚਿਆਂ ਨੂੰ ਧਿਆਨ ਕਿਉਂ ਦਿੰਦੇ ਵੀ ਬੇਟਾ ਪੜ੍ਹ ਲਓ, ਉਦੋਂ ਕਿਉਂ ਨਹੀਂ ਇਹ ਕੰਮ ਕਰਦੇ ਵੀ ਸਕੂਲ ਦੇ ਬਾਹਰ ਨਾਰੀਅਲ ਰੱਖ ਆਈਏ ਵੀ ਇੱਥੇ ਫਲਾਇੰਗ ਹੀ ਨਾ ਆਏ, ਇੱਥੇ ਕੋਈ ਬੱਚਾ, ਇੱਥੇ ਕੋਈ ਆਫਿਸਰ ਹੀ ਨਾ ਅੰਦਰ ਆਏ ਵੀ ਨਕਲ ਵੱਜਦੀ ਰਹੇ। ਪਤਾ ਹੈ ਸਾਨੂੰ ਵੀ ਇੱਥੋਂ ਕੱਖ ਨਹੀਂ ਲੱਭਣਾ, ਪਰ ਜਦੋਂ ਧਾਰਮਿਕ ਕਿਰਿਆ ਦੇ ਮਾਮਲੇ ਵਿੱਚ ਅਸੀਂ ਆਉਂਦੇ ਹਾਂ ਉਸ ਵਕਤ ਸਾਡਾ ਧਿਆਨ ਔਰ ਇਸ ਪਾਸੇ ਹੈ ਕਿ ਜਿੱਥੇ ਅਸੀਂ ਕੀ ਆ ਇਹ ਕਰਮ 'ਤੇ ਕਰ ਲਿਆ ਵੀ ਜਿੱਥੋਂ ਪ੍ਰਾਪਤੀ ਹੋਵੇ ਨਾ ਹੋਵੇ ਸਾਨੂੰ ਕੋਈ ਇਹਦਾ ਦੁੱਖ ਜਾਂ ਤਕਲੀਫ ਨਹੀਂ। ਔਰ ਇਹ ਵੀ ਸੀ ਕਿ ਜੀਵਨ ਵਿੱਚ ਜਿਹੜਾ ਕਰਮ ਫਿਲਾਸਫੀ ਦਾ ਕਰਤਾ ਜਾਂ ਜਿਹੜਾ ਸ਼ੈਤਾਨੀ ਵਪਾਰੀ ਦਿਮਾਗ ਹੈ ਨਾ, ਉਹ ਪਤਾ ਕੀ ਕਰਦਾ, ਉਹਨੂੰ ਬਹੁਤ ਤਕਨੀਕ ਹੈ ਮਾਰਕੀਟ ਦੇ ਵਿੱਚ ਕੰਮ ਕਰਨ ਦੀ। ਉਹ ਕੀ ਕਰਦਾ, 50 ਰੁਪਈਏ ਦਾ ਸੁੱਕਾ ਨਾਰੀਅਲ ਸਾਨੂੰ ਵੇਚਦਾ, ਅਸੀਂ ਖਰੀਦ ਕੇ ਉਹ ਖਾਂਦੇ ਨਹੀਂ, ਅਸੀਂ 50 ਦਾ ਖਰੀਦਿਆ ਅਤੇ ਨਦੀ 'ਚ ਸੁੱਟ ਦਿੱਤਾ। ਨਦੀ ਦੇ ਕਿਨਾਰੇ 'ਤੇ ਖਲੋਤਾ ਇੱਕ ਵਪਾਰੀ, ਛੋਟਾ ਜਿਹਾ ਵਪਾਰੀ, ਉਹਨੇ ਜਾਲ ਪਾਇਆ ਅਤੇ ਕੱਢ ਲਿਆ 70-80 ਰੁਪਈਆਂ ਦਾ, ਥਾਲੀ 'ਚ ਕੱਟ ਕੇ ਰੱਖ ਕੇ ਸਾਨੂੰ ਹੀ ਬੱਸਾਂ 'ਚ ਵੇਚ ਦਿੱਤਾ। 120 ਰੁਪਈਆਂ 'ਚ ਉਹੀ ਨਾਰੀਅਲ ਸਾਨੂੰ ਪਿਆ, ਜਿਹੜਾ ਅਸੀਂ ਜੀਵਨ ਵਿੱਚ ਇੱਕ ਵਪਾਰਕ ਬਿਰਤੀ ਜਿਹੜੀ ਹੈ ਔਰ ਉਹ ਬਹੁਤ ਉੱਚੀ ਹੈ, ਅਤੇ ਇੱਕ ਧਾਰਮਿਕ ਗਤੀਵਿਧੀਆਂ ਜਿਹੜੀਆਂ ਬਹੁਤ ਸ੍ਰੇਸ਼ਟ ਅਤੇ ਉੱਤਮ ਪ੍ਰਗਟ ਕੀਤੀਆਂ ਜਾਂਦੀਆਂ ਨੇ, ਪਰ ਜਿਨ੍ਹਾਂ ਵਿੱਚੋਂ ਫਲ ਕੋਈ ਵੀ ਨਹੀਂ ਹੈ, ਉਹਨਾਂ ਨੂੰ ਫੋਕਟ ਕਰਮ ਕਾਂਡ ਕਿਹਾ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਇਸੇ ਕਰਕੇ ਤਾਂ ਕਹਿੰਦੇ ਨੇ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ ਕਾਹੇ ਕੀ ਖੁਸਲਾਤ ਹਾਥ ਦੀਪ ਗੂਹੈ ਪਰੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੈਸਾ ਜਨਾਵੈ, ਜਿਸ ਤਰ੍ਹਾਂ ਉਹ ਜਣਾ ਦੇ ਤੈਸਾ ਨਾਨਕ ਜਾਣ। ਮਹਾਰਾਜ ਕਹਿਣ ਕਿ ਤੂੰ ਉਸੇ ਵਿੱਚ ਹੀ ਸ਼ੁਕਰ ਕਰ। ਇੱਕ ਅੰਧਲਾ ਵਿਅਕਤੀ ਹਾਥੀ ਦੇ ਸਾਹਮਣੇ ਖਲੋਤਾ, ਅੰਦਾਜ਼ਾ ਆਪਣਾ, ਉਹ ਲੱਤ ਨੂੰ ਫੜ ਕੇ ਕੋਈ ਕਹਿੰਦਾ ਥੰਮ ਵਰਗਾ, ਪੇਟ ਨੂੰ ਟੋਕ ਕੇ ਕਹਿੰਦਾ ਵੀ ਕੋਈ ਖੁਰਦਰੀ ਜਗ੍ਹਾ, ਕੋਈ ਕੰਧ ਵਰਗਾ ਹੈ, ਵੱਖ ਵੱਖ। ਔਰ ਹਰੇਕ ਬੰਦੇ ਦਾ ਆਪੋ ਆਪਣਾ ਖਿਆਲ, ਜਿਹਨੂੰ ਜੋ ਜੋ ਸਮਝ ਲੱਗੀ। ਧਰਮ ਦੇ ਰਸਤੇ ਵਿੱਚ ਕਰਤੇ ਪੁਰਖ ਨੇ ਜਿਹਨੂੰ ਜੋ ਜਣਾਇਆ ਹੈ, ਹੁਣ ਉਹ 5 ਦੇ 5 ਅੰਨੇ ਬੰਦਿਆਂ ਨੇ ਹਾਥੀ ਨੂੰ ਵੇਖਿਆ ਹੈ ਔਰ ਉਹ 5 ਹੀ ਆਪਣੀ ਜਗ੍ਹਾ 'ਤੇ ਸੱਚੇ, ਕਿਉਂਕਿ ਜੋ ਉਹਨਾਂ ਨੂੰ ਅਹਿਸਾਸ ਹੋਇਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸ ਕਰਕੇ ਕੋਈ ਦਾਅਵਾ ਪੇਸ਼ ਨਹੀਂ ਕਰ ਸਕਦਾ ਵੀ ਇੱਦਾਂ ਨਹੀਂ ਇੱਦਾਂ। ਮਹਾਰਾਜ ਕਹਿਣਗੇ ਧਰਮ ਦੇ ਰਸਤੇ ਉੱਪਰ ਵੀ ਕਰਤਾ ਪੁਰਖ ਜਿੱਦਾਂ ਦੀ ਬਿਰਤੀ, ਜਿਸ ਤਰ੍ਹਾਂ ਦੀ ਸੋਚ, ਜਿਸ ਤਰ੍ਹਾਂ ਦੀ ਜਾਣਕਾਰੀ ਕਿਸੇ ਨੂੰ ਦੇ, ਉਸੇ ਤਰ੍ਹਾਂ ਦੀ ਹਾਸਲ ਹੁੰਦੀ, ਉਸ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਅੱਗੇ ਸਤਿਗੁਰੂ ਜੀ ਕਹਿੰਦੇ ਨਾਨਾ ਰੂਪ, ਕਈ ਤਰ੍ਹਾਂ ਦੇ ਰੂਪ ਨੇ ਉਸ ਕਰਤੇ ਪੁਰਖ ਦੇ, ਨਾਨਾ ਰੂਪ, ਨਾਨਾ ਜਾ ਕੇ ਰੰਗ, ਕਈ ਤਰ੍ਹਾਂ ਦੇ ਰੰਗ ਉਸ ਅਕਾਲ ਪੁਰਖ ਦੇ ਇਸ ਸ੍ਰਿਸ਼ਟੀ ਦੇ ਵਿੱਚ ਵਿਆਪਕ ਨੇ, ਨਾਨਾ ਪ੍ਰਕਾਰ ਦੇ, ਨਾਨਾ ਰੂਪ, ਨਾਨਾ ਜਾ ਕੇ ਰੰਗ, ਅਨੇਕ ਤਰ੍ਹਾਂ ਦੇ ਰੂਪ, ਅਨੇਕ ਤਰ੍ਹਾਂ ਦੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਪਰ ਕਹਿਣ ਲੱਗੇ ਕਈ ਤਰ੍ਹਾਂ ਦੇ ਸਰੀਰਾਂ ਵਿੱਚ ਆਉਣ ਤੋਂ ਬਾਅਦ ਵੀ ਫਿਰ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਇੱਥੇ ਮਹਾਰਾਜ ਜੀ ਨੇ ਕਿਹਾ ਨਾਨਾ ਭੇਖ ਕਰੇ ਇੱਕ ਰੰਗ, ਅਨੇਕ ਤਰ੍ਹਾਂ ਦੇ ਸਰੂਪਾਂ ਵਿੱਚ ਕਰਤਾ ਪੁਰਖ ਬੈਠਾ ਹੈ, ਪਰ ਫਿਰ ਅਨੇਕ ਹੈ ਫਿਰ ਏਕ ਹੈ। ਉਹਦੀ ਅਨੇਕਤਾ ਦੇ ਵਿੱਚ ਏਕਤਾ ਵਾਲੀ ਜਿਹੜੀ ਬਿਰਤੀ ਹੈ, ਛਵੀ ਹੈ, ਉਹ ਸਮੁੱਚੇ ਸੰਸਾਰ ਵਿੱਚ ਹੈ। ਮਹਾਰਾਜ ਜੀ ਕਹਿੰਦੇ ਨਾਨਾ ਭੇਖ ਕਰੇ ਇੱਕ ਰੰਗ, ਕਈ ਤਰ੍ਹਾਂ ਦੇ ਸਰੂਪਾਂ ਵਿੱਚ ਉਹ ਬੈਠਾ ਹੋਇਆ ਫਿਰ ਇੱਕੋ ਹੀ ਰੰਗ ਦੇ ਵਿੱਚ ਉਹ ਸਮੁੱਚੇ ਸੰਸਾਰ ਵਿੱਚ ਵਿਆਪਕ ਹੋ ਜਾਂਦਾ ਹੈ। ਨਾਨਾ ਵਿਧ ਕੀਨੋ ਵਿਸਥਾਰ, ਉਹਨੇ ਵਿਧੀ ਅਨੁਸਾਰ ਆਪਣਾ ਜਿਹੜਾ ਹੈ ਵਿਸਥਾਰ ਕੀਤਾ ਹੈ, ਉਹਦਾ ਵਿਸਥਾਰ ਜਿਹੜਾ ਹੈ ਔਰ ਉਸ ਵਿਧੀ ਅਨੁਸਾਰ ਹੈ। 4 ਖਾਣੀਆਂ ਦੇ ਵਿੱਚ ਵੰਡ ਕੇ ਜੀਵ ਇਸ ਸੰਸਾਰ ਵਿੱਚ ਪੈਦਾ ਕੀਤੇ। ਮਹਾਰਾਜ ਕਹਿਣ ਲੱਗੇ ਇਸੇ ਕਰਕੇ ਕਿ ਇੱਥੇ ਨਾਨਾ ਵਿਧ ਕੀਨੋ ਵਿਸਥਾਰ ਪ੍ਰਭ ਅਵਿਨਾਸੀ ਇੱਕ ਅੰਕਾਰ। ਸਤਿਗੁਰੂ ਕਹਿਣ ਲੱਗੇ ਵਿਸਥਾਰ ਤਾਂ ਉਹਨੇ ਕੀਤਾ ਹੈ ਪਰ ਅਸਲ ਵਿੱਚ ਅਵਿਨਾਸ਼ੀ ਸਰੂਪ ਹੈ ਉਹ ਇੱਕ ਅੰਕਾਰ, ਸਾਰੇ ਪਾਸੇ ਵਿਆਪਕ ਹੈ, ਉਹ ਸਾਰੇ ਪਾਸੇ ਵਿਆਪਕ ਤੇ ਹੈ। ਪ੍ਰਭ ਅਵਿਨਾਸ਼ੀ ਇੱਕ ਅੰਕਾਰ, ਨਾਸ਼ ਤੋਂ ਰਹਿਤ ਹੈ, ਜਨਮ ਮਰਨ ਤੋਂ ਉੱਪਰ ਹੈ,
ਸਤਿਗੁਰੂ ਸਾਹਿਬ ਕਹਿਣ ਲੱਗੇ ਇਸ ਕਰਕੇ ਇੱਕ ਅੰਕਾਰ ਹੈ, ਇੱਕ ਆਕਾਰ ਰੂਪ ਸਮੁੱਚੇ ਸੰਸਾਰ ਦੇ ਵਿੱਚ ਵਿਆਪਕ ਹੈ, ਹਰੇਕ ਜੀਵ ਦੇ ਵਿੱਚ ਬੈਠਾ ਹੈ, ਪਰ ਅਵਿਨਾਸ਼ੀ ਹੈ, ਨਾਸ਼ ਨਹੀਂ ਹੋਣ ਵਾਲਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਉਸ ਕਰਤੇ ਪੁਰਖ ਦੇ ਹੁਕਮ ਨਾਲ ਨਾਨਾ ਚਲਿਤ ਕਰੇ ਖਿਨ ਮਾਹੀ, ਅਨੇਕ ਤਰ੍ਹਾਂ ਦੇ ਕੌਤਕ ਖਿਨ ਮਾਤਰ ਸਮੇਂ ਦੇ ਵਿੱਚ, ਅਨੇਕ ਤਰ੍ਹਾਂ ਦੇ ਕੌਤਕ। ਸਤਿਗੁਰੂ ਜੀ ਕਹਿੰਦੇ ਕਿ ਉਸ ਕੌਤਕਾਂ ਦੇ ਵਿੱਚ ਉਹ ਆਪ ਨਾਨਾ ਚਲਿਤ ਕਰੇ ਖਿਨ ਮਾਹੇ, ਉਹ ਆਪਣੇ ਚਲਿਤ ਆਪਣੇ ਕੌਤਕ ਕਈ ਤਰ੍ਹਾਂ ਮਹਾਰਾਜ ਕਹਿਣਗੇ ਪ੍ਰਗਟ ਕਰਦਾ ਹੈ, ਬਹੁਤ ਤਰੀਕਿਆਂ ਨਾਲ। ਕਿਸੇ ਇਨਸਾਨ ਵਿੱਚ ਗਿਆਨ ਪ੍ਰਗਟ ਕਰ ਦਿੰਦਾ ਹੈ ਔਰ ਕਿਸੇ ਦੇ ਗਿਆਨ ਨੂੰ ਵੀ ਅਗਿਆਨਤਾ ਸਹਿਤ ਰਹਿਣ ਦਿੰਦਾ ਹੈ। ਕਿਸੇ ਵਿਅਕਤੀ ਦੀ ਧਿਆਨ ਸਾਧਨਾ ਇੰਨੀ ਕਿ ਉਹ ਰੱਬ ਤੱਕ ਪਹੁੰਚ ਸਕਦਾ ਸਤਿਗੁਰੂ ਕਹਿਣ ਲੱਗੇ, ਅਤੇ ਕਿਸੇ ਦਾ ਧਿਆਨ ਇੰਨਾ ਕੁ ਭਟਕ ਜਾਂਦਾ ਹੈ ਕਿ ਉਹ ਪਹੁੰਚਿਆ ਹੋਇਆ ਵੀ ਡਿੱਗਣ ਦੀ ਕਗਾਰ 'ਤੇ ਆ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਉਹਦੇ ਰੰਗ ਉਹਦੇ ਕੌਤਕਾਂ ਦਾ ਪਤਾ ਨਹੀਂ ਹੈ, ਉਹਦਾ ਹੁਕਮ ਹੋਵੇ ਅਤੇ ਸੁਣੇ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁੱਖ ਦਰਦ ਪਉ ਨਿਕਟ ਨਾ ਤਿੰਨ ਨਰ ਕੀ ਰਹੇ, ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੇ। ਮਹਾਰਾਜ ਕਹਿੰਦੇ ਕਿ ਉਸ ਕਰਤੇ ਪੁਰਖ ਦਾ ਹੁਕਮ ਜਿਹੜਾ ਹੈ ਉਹ ਬਿਆਨ ਤੋਂ ਪਰੇ ਹੈ, ਨਹੀਂ ਬਿਆਨ ਕੀਤਾ ਜਾ ਸਕਦਾ। ਨਾਨਾ ਚਲਿਤ ਕਰੇ ਖਿਨ ਮਾਹੀ, ਖਿਨ ਮਾਤਰ ਸਮੇਂ ਦੇ ਵਿੱਚ ਸਤਿਗੁਰੂ ਕਹਿਣ ਲੱਗੇ ਉਹ ਆਪਣੇ ਕੌਤਕ ਇਸ ਸ੍ਰਿਸ਼ਟੀ ਦੇ ਵਿੱਚ ਵਰਤਾਰਾ ਕਰਦਾ ਹੈ। ਪੂਰ ਰਹਿਓ ਪੂਰਨ ਸਭ ਠਾਏ, ਮਹਾਰਾਜ ਕਹਿਣਗੇ ਪਰਿਪੂਰਨ ਸਰੂਪ ਹੈ, ਇਸ ਕਰਕੇ ਸਾਰੀਆਂ ਥਾਵਾਂ 'ਤੇ ਉਹ ਪਰਿਪੂਰਨ ਹੀ ਬੈਠਾ ਹੈ, ਉੱਤੋਂ ਘਾਟ ਵਾਧ ਨਹੀਂ ਹੈ ਕੋਈ, ਪਰਿਪੂਰਨ ਅਵਸਥਾ ਵਿੱਚ ਹਰੇਕ ਥਾਂ 'ਤੇ ਬੈਠਾ ਹੈ, ਹਰੇਕ ਘੱਟ ਵਿੱਚ ਹਰੇਕ ਥਾਂ 'ਤੇ ਹਰੇਕ ਜਗ੍ਹਾ 'ਤੇ ਹਰੇਕ ਟਿਕਾਣੇ ਦੇ ਉੱਪਰ ਉਹਦੀ ਜੋਤ ਉਹਦਾ ਟਿਕਾਣਾ ਹੈ, ਭਾਵੇਂ ਸਰੀਰ ਰੂਪ ਦੇ ਵਿੱਚ ਹੈ ਅਤੇ ਭਾਵੇਂ ਜੜ ਜਾਂ ਚੇਤਨ ਸਰੂਪਾਂ ਦੇ ਵਿੱਚ ਹੈ, ਉਹ ਹਰੇਕ ਥਾਂ 'ਤੇ ਉਹ ਬੈਠਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿਣਗੇ ਪੂਰ ਰਹਿਓ ਪੂਰਨ ਸਭ ਠਾਇਓ, ਪਰਿਪੂਰਨ ਹੈ ਸਾਰੀਆਂ ਥਾਵਾਂ 'ਤੇ। ਇਸ ਕਰਕੇ ਮਹਾਰਾਜ ਕਹਿਣਗੇ ਉਹ ਹਰੇਕ ਜਗ੍ਹਾ ਦੇ ਉੱਪਰ ਉਹ ਆਪ ਕਰਤਾ ਪੁਰਖ ਜਿਹੜਾ ਹੈ ਉਹ ਸਰਵ ਵਿਆਪਕ ਹੈ। ਨਾਨਾ ਵਿਧ ਕਰ ਬਣਤ ਬਣਾਈ, ਕਈ ਤਰ੍ਹਾਂ ਦੀਆਂ ਵਿਧੀਆਂ ਪੈਦਾ ਕਰਕੇ ਇਸ ਸੰਸਾਰ ਨੂੰ ਪ੍ਰਗਟ ਕੀਤਾ ਹੈ। ਜਿਵੇਂ ਪਹਿਲੀ ਵਿਧੀ ਮਹਾਰਾਜ ਜੀ ਨੇ ਕਿਹਾ, ਸਾਚੇ 'ਤੇ ਪਵਣਾ ਭਇਆ ਪਵਣੇ 'ਤੇ ਜਲ ਹੋਏ, ਜਲ 'ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਪਹਿਲਾਂ ਸਤਿਗੁਰੂ ਜੀ ਨੇ ਨਿਰਣਾ ਕੀਤਾ ਵੀ ਸਾਚੇ ਅਕਾਲ ਪੁਰਖ ਤੋਂ ਹਵਾ ਪੈਦਾ ਹੋਈ, ਪਵਨੇ 'ਤੇ ਜਲ ਹੋਏ, ਪਵਨ ਤੋਂ ਹਵਾ, ਹਵਾ ਤੋਂ ਜਿਹੜਾ ਹੈ ਜਿਵੇਂ ਪਵਨ ਹਵਾ ਸਰੂਪ ਹੈ, ਹਵਾ ਤੋਂ ਗਾਂ ਪਾਣੀ ਬਣਿਆ, ਸਾਚੇ 'ਤੇ ਪਵਨਾ ਪਿਆ ਭਾਵ ਕੇ ਹਵਾ ਬਣੀ, ਹਵਾ ਤੋਂ ਕੀ ਹੋਇਆ ਪਵਨੇ 'ਤੇ ਜਲ ਹੋਏ, ਹਵਾ ਤੋਂ ਗਾਂ ਜਲ ਪ੍ਰਗਟ ਹੋਇਆ, ਜਲ 'ਤੇ ਤ੍ਰਿਭਵਨ ਸਾਜਿਆ, ਜਲ ਤੋਂ ਇਸ ਸ੍ਰਿਸ਼ਟੀ ਦਾ ਮਹਾਰਾਜ ਕਹਿਣ ਲੱਗੇ ਉਹ ਨਕਸ਼ਾ ਪ੍ਰਗਟ ਕੀਤਾ, ਰਚਨਾ ਕੀਤੀ, ਘੱਟ ਘੱਟ ਜੋਤ ਸਮੋਏ। ਇੱਕ ਪਾਸੇ ਇਹ ਵਿਚਾਰ ਸਤਿਗੁਰੂ ਸਾਹਿਬ ਜੀ ਦਾ, ਇੱਕ ਪਾਸੇ ਇਸਲਾਮਿਕ ਵਿਚਾਰ ਮਹਾਰਾਜ ਜੀ ਨੇ ਰੱਖਿਆ। ਉਹਨਾਂ ਕਿਹਾ ਵੀ ਖੁਦਾ ਨੇ ਇੱਕ ਮਿੱਟੀ ਦੇ ਢੇਰ ਉੱਪਰ ਆਪਣਾ ਨੂਰ ਪ੍ਰਗਟ ਕੀਤਾ ਅਤੇ ਸ੍ਰਿਸ਼ਟੀ ਪੈਦਾ ਕਰ ਦਿੱਤੀ। ਉਹਨਾਂ ਨੇ ਕਿਹਾ ਖਾਕ ਨੂਰ ਕਰਦੰ ਆਲਮ ਦੁਨੀਆ ਏ। ਸਤਿਗੁਰੂ ਜੀ ਕਹਿੰਦੇ ਕੀਤਾ ਪਸਾਓ ਇੱਕੋ ਕੁਆਓ, ਤਿਸ 'ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿਣ ਲੱਗੇ ਇਸ ਕਰਕੇ ਨਾਨਾ ਚਲਿਤ ਕਰੇ ਖਿਨ ਮਾਹੀ, ਖਿਨ ਮਾਤਰ ਸਮਿਆਂ ਵਿੱਚ ਉਹ ਕੌਤਕ ਕਰਦਾ ਹੈ, ਪਰ ਨਾਨਾ ਵਿਧ ਕਰ ਬਣਤ ਬਣਾਈ। ਮਹਾਰਾਜ ਕਹਿਣਗੇ ਅਨੇਕ ਵਿਧੀਆਂ ਸਹਿਤ ਉਹਨੇ ਸੰਸਾਰ ਦੀ ਬਣਤ ਬਣਾਈ ਹੈ, ਪਰ ਅਖੀਰ ਇੱਥੇ ਮਹਾਰਾਜ ਜੀ ਨੇ ਕਿਹਾ ਆਪਣੀ ਕੀਮਤ ਆਪੇ ਪਾਈ। ਉਸ ਕਰਤੇ ਪੁਰਖ ਨੇ ਇਸ ਜੀਵਨ ਦੇ ਵਿੱਚ ਆਪਣੀ ਕੀਮਤ ਆਪ ਹੀ ਪ੍ਰਗਟ ਕੀਤੀ ਹੈ, ਕਿਸੇ ਇਨਸਾਨ ਦੇ ਵੱਸ ਵਿੱਚ ਨਹੀਂ ਹੈ। ਉਹ ਆਪਣੀ ਬੇਅੰਤਤਾ ਨੂੰ ਆਪ ਜਾਣਦਾ ਹੈ, ਉਹ ਆਪਣੇ ਅਗੰਮਤਾ ਨੂੰ ਆਪ ਜਾਣਦਾ ਹੈ, ਇਸ ਤੋਂ ਬਾਹਰ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਘੱਟ ਤਿਸਕੇ ਸਭ ਤਿਸਕੇ ਠਾਓ, ਸਾਰੇ ਘੱਟ ਕਰਤੇ ਪੁਰਖ ਦੇ ਹਨ। ਘੱਟ ਦਾ ਅਰਥ ਕੀ ਹੈ? ਹਿਰਦੇ। ਮਹਾਰਾਜ ਕਹਿਣ ਲੱਗੇ ਹਰੇਕ ਹਿਰਦਾ
ਅਕਾਲ ਪੁਰਖ ਦਾ ਹੈ, ਹਰੇਕ ਹਿਰਦੇ ਵਿੱਚ ਉਹ ਆਪ ਬੈਠ ਕੇ ਵੇਖਦਾ, ਅੱਖੀਂ ਅੰਦਰ ਵੇਖਦਾ, ਸਭ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਮਹਾਰਾਜ ਕਹਿਣ ਲੱਗੇ, ਅੱਖਾਂ ਦੇ ਵਿੱਚ ਉਹ ਆਪ ਵੇਖਦਾ ਪਿਆ ਹੈ, ਕੰਨਾਂ ਰਾਹੀਂ ਉਹ ਆਪ ਸੁਣਦਾ ਪਿਆ ਹੈ। ਆਪੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਤ ਚੀਟੀ ਅਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਉਹ ਸਾਰਿਆਂ ਦੇ ਵਿੱਚ ਉਹ ਆਪ ਬੈਠਾ ਹੈ, ਘੱਟ ਘੱਟ ਮੈਂ ਹਰ ਜੂ ਬਸੈ, ਸਭੈ ਘੱਟ ਰਾਮ ਬੋਲੇ। ਮਹਾਰਾਜ ਕਹਿਣ ਲੱਗੇ, ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ, ਜਿਨ੍ਹਾਂ ਨੇ ਆਪਣੇ ਮਨ ਨੂੰ ਸੰਤੋਖ ਲਿਆ, ਬਾਹਰ ਮੁਖੀ ਅਵਸਥਾ ਛੱਡ ਕੇ ਉਹ ਅੰਤਰਮੁਖੀ ਹੋ ਗਏ। ਮਹਾਰਾਜ ਫਿਰ ਇੱਥੇ ਸਪਸ਼ਟ ਕਰਦਿਆਂ ਨਿਰਣਾ ਕਰਕੇ ਸਮਝਾ ਦਿੰਦੇ ਵੀ ਉਹ ਸਾਰਿਆਂ ਵਿੱਚ ਉਹ ਆਪ ਬੈਠਾ ਹੈ, ਸਭ ਘੱਟ ਤਿਸ ਕੇ, ਸਭ ਤਿਸ ਕੇ ਠਾਓ। ਮਹਾਰਾਜ ਕਹਿਣਗੇ, ਸਾਰੇ ਹਿਰਦੇ ਰੂਪ ਘੜੇ, ਭਾਵੇਂ ਉਹ ਪਾਣੀ ਵਿੱਚ, ਭਾਵੇਂ ਉਹ ਧਰਤੀ ਵਿੱਚ, ਭਾਵੇਂ ਉਹ ਆਕਾਸ਼ ਵਿੱਚ, ਕਿੰਨੇ ਵੀ ਜੀਵ ਨੇ, ਉਹ ਸਾਰਿਆਂ ਘੱਟਾਂ ਦੇ ਵਿੱਚ, ਉਹ ਸਾਰਿਆਂ ਹਿਰਦਿਆਂ ਦੇ ਵਿੱਚ ਉਹ ਆਪ ਬੈਠਾ ਹੈ। ਸਭ ਘੱਟ ਤਿਸ ਕੇ, ਸਭ ਤਿਸ ਕੇ ਠਾਓ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਮਹਾਰਾਜ ਕਹਿਣਗੇ, ਉਹ ਆਸਨ ਲਾ ਕੇ ਆਪ ਬੈਠਾ ਹੈ ਸਾਰਿਆਂ ਦੇ ਵਿੱਚ, ਉਹਦੇ ਤੋਂ ਬਾਅਦ ਕੁਛ ਵੀ ਨਹੀਂ। ਇਸ ਕਰਕੇ ਸਭ ਘੱਟ ਤਿਸ ਕੇ, ਸਭ ਤਿਸ ਕੇ ਠਾਓ। ਮਹਾਰਾਜ ਕਹਿਣਗੇ, ਸਾਰੇ ਹਿਰਦੇ ਅਕਾਲ ਪੁਰਖ ਦੇ ਨੇ ਔਰ ਸਾਰਿਆਂ ਵਿੱਚ ਉਹ ਆਪ ਬੈਠਾ ਹੈ, ਉਹ ਤੋਂ ਬਾਹਰ ਨਹੀਂ, ਉਹਦੇ ਹੁਕਮ ਵਿੱਚ ਸਾਰਾ ਵਰਤਾਰਾ। ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਕੁਝ ਇਹੋ ਜਿਹੇ ਵੀ ਗੁਰਮੁਖ ਹੋਏ ਜਿਨ੍ਹਾਂ ਨੂੰ ਵਾਕਈ ਇਹ ਅਹਿਸਾਸ ਰਿਹਾ ਹੈ, ਉਹ ਸਾਰਿਆਂ ਵਿੱਚ ਇੱਕ ਨੂੰ ਵੇਖਦੇ ਹਨ। ਸਤਿਗੁਰੂ ਸਾਹਿਬ ਜੀ ਦਾ ਇੱਕ ਗੁਰਸਿੱਖ ਹੋਇਆ ਹੈ ਇਤਿਹਾਸ ਵਿੱਚ, ਜਿਹਦਾ ਨਾਮ ਭਾਈ ਜੱਗਾ ਲਿਖਿਆ, ਭਾਈ ਜੱਗਾ। ਇਹ ਸਤਿਗੁਰੂ ਜੀ ਦਾ ਚੌਰ ਬਰਦਾਸ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਹੁਣ ਚੌਰ ਬਰਦਾਰ ਦੀ ਜਿਹੜੀ ਸਤਿਗੁਰੂ ਜੀ ਦੇ ਦਰ 'ਤੇ ਕਦਰ ਹੈ ਉਹ ਬਹੁਤ ਵੱਡੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਦੋਂ ਤਖ਼ਤ 'ਤੇ ਸਜਣਾ ਅਤੇ ਚੌਰ ਸਾਹਿਬ ਭਾਈ ਜੱਗੇ ਨੇ ਕਰਨਾ, ਮਹਾਰਾਜ ਨਾਲ ਬੰਦਗੀ ਕਰਕੇ, ਅਭਿਆਸ ਕਰਕੇ, ਪ੍ਰੇਮ ਕਰਕੇ ਇੰਨੀ ਕੁ ਅਵਸਥਾ ਬਣ ਗਈ, ਦੁੱਖ ਸੁੱਖ ਦੀ ਪਰਵਾਹ ਨਹੀਂ ਹੈ। ਕੁਝ ਗੁਰਸਿੱਖਾਂ ਨੇ ਆਉਣਾ, ਮਹਾਰਾਜ ਆ ਕੰਮ ਕਰ ਲਈਏ, ਅਤੇ ਉਸ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਪੁੱਛਣਾ, ਅਤੇ ਮਹਾਰਾਜ ਨੇ ਕਹਿਣਾ, ਭਾਈ ਦੇ ਅੱਗੇ ਦੀ ਸਲਾਹ ਲੈ ਲਓ, ਭਾਈ ਦੇ ਅੱਗੇ ਨੂੰ ਪੁੱਛ ਲਓ। ਉਹ ਬੜੇ ਵਿਚਾਰੇ ਦੁਖੀ ਵੀ ਭਾਈ ਜੱਗਾ ਸਾਡੇ ਤੋਂ ਪਿੱਛੋਂ ਆਇਆ, ਅਤੇ ਜਿਹੜੀ ਗੱਲ ਭਾਈ ਜੱਗੇ ਨੂੰ ਪੁੱਛ ਲਓ। ਅਖੀਰ 'ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕੋਈ ਗੱਲਬਾਤ ਕਰਨੀ ਅਤੇ ਭਾਈ ਜੱਗੇ ਨੂੰ ਅੱਗੇ ਕਰਨਾ ਵੀ ਭਾਈ ਜੱਗਿਆ ਵੀ ਆਹ ਦੱਸ ਆਹ ਕੰਮ ਕਰੀਏ, ਵਡਿਆਈ ਦਿੰਦੇ ਸਨ। ਜਿਹੜੇ ਪੁਰਾਣੇ ਸੀ ਕੁਝ ਆਉਣ ਜਾਣ ਵਾਲੇ, ਉਹਨਾਂ ਦੇ ਮਨ ਵਿੱਚ ਬੜਾ ਰੋਸ ਆਇਆ ਵੀ ਇਹ ਗੱਲ ਨਹੀਂ ਠੀਕ। ਉਹਨਾਂ ਕਿਹਾ ਵੀ ਆਪਾਂ ਜੱਗੇ ਨੂੰ ਪਾਸੇ ਕਰੀਏ, ਸਤਿਗੁਰੂ ਦੇ ਆਪ ਨੇੜੇ ਹੋਈਏ। ਹੁਣ ਸਾਧਨ ਸਰੀਰ ਕਰਕੇ ਨੇੜੇ ਹੋਣ ਦਾ ਵੱਖਰਾ ਹੈ, ਜਿਹੜਾ ਅੰਦਰੋਂ ਨੇੜੇ ਹੋਵੇ ਉਹ ਅਵਸਥਾ ਵੱਖਰੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਜੱਗੇ ਨੂੰ ਦੂਰ ਕੀਤਾ ਜਾਏ, ਪਰ ਭਾਈ ਜੱਗਾ ਪ੍ਰੇਮ ਬਹੁਤ ਕਰਦਾ ਸੀ, ਨਿੱਜ ਕਰਕੇ ਜੁੜਿਆ ਹੋਇਆ ਸੀ, ਇਸ ਕਰਕੇ ਫਰਕ ਨਹੀਂ ਸੀ ਪੈਂਦਾ ਕੋਈ ਵੀ। ਅਖੀਰ ਇਹਨਾਂ ਸਲਾਹ ਬਣਾਈ ਵੀ ਭਾਈ ਜੱਗੇ ਦੀ ਕਿਹੜੀ ਗੱਲ, ਕੌਣ ਪੁੱਛਦਾ ਇੱਥੇ, ਹੁਣ ਆਪਾਂ ਇਹਨੂੰ ਪਾਸੇ ਕਰੀਏ। ਉਹਨਾਂ ਨੇ ਭਾਈ ਜੱਗਾ ਕਿਤੇ ਇੱਕ ਦਿਨ ਸਤਿਗੁਰੂ ਜੀ ਦੇ ਦਰ ਤੋਂ ਸੇਵਾ ਕਰਦੇ ਜਾ ਰਹੇ ਸੀ, ਅਤੇ ਉਹਨਾਂ ਨੇ ਰਸਤੇ ਤੋਂ ਘੋੜੇ ਤੋਂ ਉਤਾਰ ਕੇ ਅਤੇ ਫਿਰ ਇੰਨਾ ਕੁ ਤਸ਼ੱਦਦ ਕੀਤਾ ਸਰੀਰ 'ਤੇ, ਜਿਹੜੇ ਤਿੰਨ ਚਾਰ ਜਾਣੇ ਜਿਨ੍ਹਾਂ ਦਾ ਮਨ ਸੀ ਵੀ ਅਸੀਂ ਗੁਰੂ ਦੇ ਨੇੜੇ ਹੋਈਏ, ਵੀ ਇਹ ਕੌਣ ਹੁੰਦਾ। ਉਹਨਾਂ ਜਦੋਂ ਮਾਰਿਆ ਕੁੱਟਿਆ ਚੰਗਾ, ਪੰਜ ਛੇ ਦਿਨ ਤਾਂ ਭਾਈ ਜੱਗੇ ਕੋਲ ਉੱਠਿਆ ਨਹੀਂ ਗਿਆ, ਬੜੇ ਖੁਸ਼ ਵੀ ਹੁਣ ਆਪਣੀ ਚੱਲਣੀ ਹੈ, ਆਪਾਂ ਨੇੜੇ ਹੋਵਾਂਗੇ। ਸਤਿਗੁਰੂ ਸਾਹਿਬ ਵੀ ਸ਼ਾਂਤ ਨੇ, ਪੁੱਛਦੇ ਨੇ ਭਾਈ ਜੱਗਾ ਕਿੱਥੇ, ਕਹਿੰਦੇ ਮਹਾਰਾਜ ਕੰਮ ਹੋ ਗਿਆ ਹੋਏਗਾ ਵੀ ਆਇਆ ਨਹੀਂ, ਪਤਾ ਨਹੀਂ। ਜਦੋਂ ਅਖੀਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ, ਹਫ਼ਤਾ ਡੇਢ ਹਫ਼ਤਾ ਹੋ ਗਿਆ, ਸਤਿਗੁਰੂ ਕਹਿੰਦੇ ਭਾਈ ਜੱਗੇ ਨੂੰ ਸੱਦ ਕੇ ਲਿਆਓ।
ਜਦੋਂ ਸਿੱਖ ਘਰ ਵਿੱਚ ਗਏ ਉਹਦੀ ਹਾਲਤ ਵੇਖੀ, ਉਸੇ ਹਾਲਤ ਵਿੱਚ ਲਿਆਂਦਾ। ਸਤਿਗੁਰੂ ਨੂੰ ਪਤਾ ਤਾਂ ਸੀ, ਮਹਾਰਾਜ ਜੀ ਨੂੰ ਵੀ ਦੱਸ ਦਿੱਤਾ ਵੀ ਮਹਾਰਾਜ ਵਿਆਹ ਕਰਮ ਹੋਇਆ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਭਾਈ ਜੱਗੇ ਨੂੰ ਆਪਣੇ ਕੋਲ ਸੱਦਿਆ। ਮਹਾਰਾਜ ਕਹਿਣਗੇ, ਭਾਈ ਜੱਗਿਆ ਤੈਨੂੰ ਪਤਾ ਹੈ ਵੀ ਗੁਰੂ ਕੇ ਚੌਰ ਬਰਦਾਰ ਦੀ ਕਦਰ ਕਿੰਨੀ ਹੁੰਦੀ ਹੈ, ਤੂੰ ਮੇਰਾ ਇੱਕ ਅੰਗ ਹੈ, ਹਿੱਸਾ ਹੈ, ਦੱਸ ਇੱਕ ਵਾਰੀ ਨਾਂ ਲੈ ਦੇ ਵੀ ਤੇਰੇ ਸਰੀਰ ਨੂੰ ਹੱਥ ਕਿੰਨੇ। ਹੁਣ ਸਤਿਗੁਰੂ ਨੂੰ ਕਿਹੜਾ ਨਹੀਂ ਸੀ ਪਤਾ, ਮਹਾਰਾਜ ਹੁਣ ਭਾਈ ਜੱਗੇ ਦੀ ਅੰਦਰ ਦੀ ਅਵਸਥਾ ਵੀ ਵੇਖਦੇ ਆ ਨਾ ਵੀ ਇਹ ਵਾਕਈ ਨੇੜੇ ਸੀ ਕਿ ਵਾਕਈ ਦੂਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਭਾਈ ਜੱਗੇ ਇੱਕ ਵਾਰੀ ਨਾਂ ਲੈ ਦੇ, ਜੋ ਕਹੇਗਾ ਕਰ ਦਿਆਂਗੇ, ਪਰ ਤੂੰ ਇੱਕ ਵਾਰੀ ਨਾਂ ਲੈ, ਲੋਕਾਂ ਨੂੰ ਵੀ ਪਤਾ ਲੱਗੇ ਕਿ ਜਿਹੜਾ ਗੁਰੂ ਕੇ ਚੌਰ ਬਰਦਾਰ ਦੇ ਉੱਪਰ ਹੱਥ ਚੁੱਕਦਾ ਉਹਦਾ ਬਣਦਾ ਕੀ। ਇੱਕ ਵਾਰੀ ਨਾਂ ਲੈ ਦੇ। ਭਾਈ ਜੱਗਾ ਚੁੱਪ। ਸਤਿਗੁਰੂ ਸਾਹਿਬ ਕਹਿਣਗੇ, ਭਾਈ ਜੱਗਿਆ ਦੱਸ ਤੇ ਸਹੀ, ਆਵਾਜ਼ ਤੇ ਦੇ, ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਕੀ ਦੱਸਾਂ, ਮਾਰਨ ਵਾਲਿਆਂ ਵਿੱਚ ਵੀ ਤੂੰ ਬੈਠਾ ਹੈ ਅਤੇ ਬਿਛਾਉਣ ਵਾਲਿਆਂ ਵਿੱਚ ਵੀ ਤੂੰ ਬੈਠਾ ਹੈ। ਮੈਂ ਤਾਂ ਇਹ ਸਮਝਦਾ ਵੀ ਮੇਰੇ ਕੋ ਬਹੁਤ ਵੱਡੀ ਕੋ ਭੁੱਲ ਹੋ ਗਈ ਹੋਏਗੀ, ਤੂੰ ਜਮਾਂ ਦੀ ਮਾਰ ਤੋਂ ਬਚਾ ਕੇ ਇੱਥੇ ਗੁਰਸਿੱਖਾਂ ਤੋਂ ਪਵਾ ਦਿੱਤੀ। ਮਹਾਰਾਜ ਮਾਰਨ ਵਾਲਿਆਂ ਵਿੱਚ ਵੀ ਤੂੰ ਬੈਠਾ ਅਤੇ ਬਿਛਾਉਣ ਵਾਲਿਆਂ ਵਿੱਚ ਵੀ ਤੂੰ, ਦਰ 'ਤੇ ਲਿਆਉਣ ਵਾਲਿਆਂ ਵਿੱਚ ਵੀ ਤੂੰ ਅਤੇ ਪੁੱਛਣ ਵਾਲਿਆਂ ਵਿੱਚ ਵੀ ਤੂੰ। ਮੈਂ ਦੱਸਾਂ ਕਿਹਨੂੰ, ਤੇਰੇ ਤੋਂ ਵੱਖ ਹੋਵੇ ਕੋਈ ਤਾਂ ਫਿਰ ਹੀ ਨਾ। ਸਤਿਗੁਰੂ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਸੀ, ਭਾਈ ਜੱਗਿਆ ਤੂੰ ਵਾਕਈ ਅਵਸਥਾ ਦਾ ਪਾਤਰ ਬਣ ਗਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਔਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੇ। ਮਹਾਰਾਜ ਨੇ ਕਿਹਾ ਸੀ ਭਾਈ ਜੱਗਾ ਬ੍ਰਹਮ ਗਿਆਨੀ, ਭਾਈ ਜੱਗਿਆ ਤੂੰ ਬ੍ਰਹਮ ਗਿਆਨੀ ਹੈ, ਔਰ ਕਿੱਡੀ ਵੱਡੀ ਅਵਸਥਾ ਦਾ ਪਾਤਰ ਨੇ। ਅਤੇ ਆਪਾਂ ਕਹਿੰਦੇ ਵੀ ਗੁਰੂ ਮੇਰੇ ਨੇੜੇ ਹੈ, ਮੈਂ ਤਾਂ ਇਹਨਾਂ ਨੂੰ ਇੱਕ ਵਾਰੀ ਤਾਂ ਇੱਥੇ ਵੜਨਾ ਦਿਆਂ, ਪਰ ਉਹਨੇ ਮਨ ਦੀ ਅਵਸਥਾ ਇੰਨੀ ਸੀ ਮਹਾਰਾਜ ਸਾਰਿਆਂ ਵਿੱਚ ਤੇ ਤੂੰ ਬੈਠਾ, ਮੇਰੇ ਤੋਂ ਕੋਈ ਭੁੱਲ ਹੋ ਗਈ ਹੋਵੇਗੀ, ਜਿਹੜੀ ਮੈਨੂੰ ਸਜ਼ਾ ਮਿਲ ਗਈ ਠੀਕ ਹੈ, ਇੱਥੇ ਹੀ ਰੱਖ ਲਿਆ। ਸਤਿਗੁਰੂ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਕਿ ਸਭ ਘੱਟ ਤਿਸਕੇ ਸਭ ਤਿਸਕੇ ਠਾਓ। ਮਹਾਰਾਜ ਸਾਰੇ ਘੱਟ ਤੁਹਾਡੇ ਹਨ, ਸਾਰੇ ਹਿਰਦਿਆਂ ਵਿੱਚ ਤੇ ਤੁਸੀਂ ਬੈਠੇ ਹੋ, ਤੁਹਾਡੇ ਤੋਂ ਵੱਖ ਕੀ ਹੈ, ਤੁਹਾਡੇ ਤੋਂ ਬਾਹਰ ਕੌਣ ਹੈ, ਕੋਈ ਵੀ ਨਹੀਂ। ਇਸ ਕਰਕੇ ਸਤਿਗੁਰੂ ਬਸ ਅਰਦਾਸ ਹੀ ਹੈ, ਜਪ ਜਪ ਜੀਵੈ ਨਾਨਕ ਹਰ ਨਾਉ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਬਸ ਮੈਂ ਜਪ ਜਪ ਕੇ ਜਿਉਂਦਾ ਰਹਾਂ ਉਸ ਅਕਾਲ ਪੁਰਖ ਦੇ ਨਾਲ, ਹੋਰ ਕੁਛ ਵੀ ਨਹੀਂ, ਬਸ ਉਹਨੂੰ ਜਪਣ ਦਾ ਅਭਿਆਸ ਬਣ ਜਾਏ, ਉਹਦੇ ਅੱਗੇ ਬੰਦਗੀ ਕਰਨ ਵਾਲੀ ਬਿਰਤੀ ਜਿਹੜੀ ਹੈ ਉਹ ਸਮਰਪਣ ਭਾਵ ਵਿੱਚ ਬਦਲ ਜਾਏ। ਇਸ ਕਰਕੇ ਮਹਾਰਾਜ ਹੋਰ ਕੁਛ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਸਾਰਿਆਂ ਘਟਾਂ ਸਾਰਿਆਂ ਹਿਰਦਿਆਂ ਸਾਰਿਆਂ ਇੰਦਰੀਆਂ ਦੇ ਵਿੱਚ ਉਹ ਕੰਮ ਕਰਦਾ ਬੈਠਾ ਆਪ ਹੈ। ਇਸ ਕਰਕੇ ਸਤਿਗੁਰੂ ਇਹ ਕਿਰਪਾ ਕਰ ਦਿਓ, ਪਤਾ ਲੱਗ ਗਿਆ ਹੈ ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੁੱਛ ਦੇਖਿਆ ਅਵਰ ਨਾਹੀ ਥਾਓ, ਮੈਨੂੰ ਪਤਾ ਲੱਗ ਗਿਆ ਹੈ ਕਿ ਕਿਤੇ ਹੋਰ ਥਾਓ ਨਹੀਂ ਹੈ, ਥਾਂ ਨਹੀਂ ਹੈ। ਇਸ ਕਰਕੇ ਤੁਸੀਂ ਇੱਕ ਕਿਰਪਾ ਕਰ ਦਿਓ ਕਿ ਜਪ ਜਪ ਜੀਵੈ, ਬਸ ਇਹ ਅਰਦਾਸ ਕਰ ਦਿਓ ਕਿ ਮੈਂ ਜਪ ਜਪ ਕੇ ਜਿਉਂਦਾ ਰਹਾਂ ਨਾਨਕ ਹਰ ਨਾਉ। ਹੇ ਨਾਨਕ ਜੀ ਉਸ ਕਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਇਹੀ ਸਮਝਾਉਣ ਦਾ ਯਤਨ ਕਰਦੇ ਕਿ ਉਸ ਕਰਤੇ ਪੁਰਖ ਦੀ ਵਿਆਪਕਤਾ, ਉਹਦੇ ਕੌਤਕ, ਉਹਦਾ ਸ੍ਰਿਸ਼ਟੀ ਨੂੰ ਬਣਾਉਣਾ ਅਤੇ ਸ੍ਰਿਸ਼ਟੀ ਵਿੱਚ ਆਪ ਬੈਠਣਾ ਉਹਦਾ ਹੁਕਮ, ਉਹਦਾ ਵਰਤਾਰਾ ਹੈ, ਪਰ ਉਹਦੀ ਬੇਅੰਤਤਾ, ਉਹਦਾ ਅੰਤ ਮਨੁੱਖੀ ਸੁਰਤ ਦੇ ਵਸ ਦੀ ਖੇਡ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਅੱਜ ਆਪਾਂ ਆਪ ਸਮੂਹ ਸੰਗਤਾਂ ਦੇ ਸਨਮੁਖ ਰੱਖੀ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਨ ਕਰੋ ਆਪ ਜੀ ਦੇ ਸਨਮੁੱਖ ਹੁਣ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸੰਧਿਆ ਸਮੇਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦਾ ਸੀ, ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣ ਹਾਰ ਹੈ। ਆਓ ਹੁਣ ਬੜੇ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਜੋ ਕਥਾ ਵਿਚਾਰਾਂ ਵਾਸਤੇ ਪਹੁੰਚੇ ਹਨ, ਆਪਾਂ ਅਗਲੇ ਸਮੇਂ ਵਾਸਤੇ ਉਹਨਾਂ ਕਥਾ ਵਿਚਾਰਾਂ ਸ਼੍ਰਵਣ ਕਰਨੀਆਂ ਹਨ। ਸੋ ਦਾਸਰੇ ਦੀ ਨਸੀਬੇ ਪ੍ਰਵਾਨ ਕਰਨੇ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम पूजनीक पातशाह धन श्री गुरु ग्रंथ साहिब जी महाराज सतगुरां दी पावन पवित्र हजूरी अंदर विराजमान गुरु साहिब जी दी साजी अते नवाजी हुई साध संगत फतेह प्रवान करो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹਾਂ, ਜਿਸ ਦਾ ਫਲ ਆਪਾਂ ਨੂੰ ਗੁਰਬਾਣੀ ਰਾਹੀਂ ਪਾਤਸ਼ਾਹ ਸਮਝਾ ਰਹੇ ਹਨ। ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਹਰ ਜਸ ਕੀਰਤਨ ਆਪਾਂ ਹਜ਼ੂਰੀ ਰਾਗੀ ਜੱਥੇ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਸਾਨੂੰ ਸਾਡੇ ਜੀਵਨ ਦੀ ਖੇਲ ਸਮਝਾਈ ਜਾ ਰਹੀ ਸੀ ਕਿ ਜੋ ਆ ਸੰਸਾਰ ਦਾ ਖੇਡ ਚੱਲ ਰਿਹਾ, ਜਿਹੜਾ ਮਾਲਕ ਨੇ ਆਪੇ ਹੀ ਸ਼ੁਰੂ ਕੀਤਾ, ਜਿੰਨਾ ਚਿਰ ਉਹਦਾ ਜੀ ਕਰੂਗਾ ਇਹ ਖੇਡ ਨੂੰ ਚਲਾਊ, ਅਤੇ ਜਦੋਂ ਕਿਤੇ ਸਮਾਪਤ ਕਰਨਾ ਹੋਇਆ ਸੰਕੋਚ ਦੂਗਾ ਖੇਲ ਨੂੰ, ਅਤੇ ਇਕੱਲਾ ਹੀ ਇੱਥੇ ਫੇਰ ਰਹਿ ਜੂਗਾ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਇਹ ਉਹਦੇ ਖੇਲ ਦੇ ਅੰਦਰ ਸਾਰਾ ਜੋ ਵਰਤਾਰਾ ਵਰਤ ਰਿਹਾ ਉਹਦੇ ਹੁਕਮ 'ਚ ਚੱਲ ਰਿਹਾ। ਆਪ ਨ ਤਾਣਿਆ ਤਾਣ ਹੈ ਪਿਆਰਾ, ਆਪ ਨ ਮਾਣਿਆ ਮਾਣ। ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਣ। ਜਿਹੜਾ ਤਾਂ ਜੀਵ ਗੁਰੂ ਦੀ ਮਤ ਗ੍ਰਹਿਣ ਕਰ ਲੈਂਦਾ ਉਹ ਤਾਂ ਫਿਰ ਮਾਲਕ ਦਾ ਧੰਨਵਾਦ ਕਰਦਾ ਹਰ ਸਮੇਂ ਸਵਾਸ ਸਵਾਸ। ਜਿਹੜਾ ਨਹੀਂ ਸੰਗਤ ਕਰਦਾ ਉਹਦੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ ਵੀ ਮੇਰਾ ਕੀਤਾ ਹੋ ਰਿਹਾ, ਮੈਂ ਕਰ ਰਿਹਾ, ਮੈਂ ਕਰ ਰਿਹਾ। ਇੱਥੋਂ ਤੱਕ ਜੀਵ ਦੀ ਮੱਤ ਥੱਲੇ ਚਲੀ ਜਾਂਦੀ, ਉਹ ਜਿੱਥੇ ਵੀ ਖੜਦਾ ਆਪਦੇ ਗੁਣਾਂ ਦੀ ਵਡਿਆਈ ਕਰਦਾ ਰਹਿੰਦਾ। ਜੇ ਕੋਈ ਇੱਕ ਉਹਨੇ ਚੰਗਾ ਕੰਮ ਕਰਤਾ ਤਾਂ ਉਹ ਆਪਦੀ ਵਡਿਆਈ ਆਪ ਹੀ ਕਰਦਾ ਰਹਿੰਦਾ। ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੈ, ਇਤੇ ਗੁਣ ਇਤੀਆਂ ਚੰਗਿਆਈਆਂ, ਦੇਹ ਨਾ ਪੱਛੋ ਤਾਵੈ। ਇੱਕ ਛੋਟੀ ਜੀ ਉਦਾਹਰਣ ਤੋਂ ਆਪਾਂ ਨੂੰ ਸਮਝ ਆਜੂਗੀ ਕਿ ਮਾਲਕ ਸਾਡੀ ਕਿੰਨੀ ਬਰੀਕੀ 'ਚ ਰੱਖਿਆ ਕਰਦਾ। ਆਪਣੇ ਸਰੀਰ ਦੇ ਅੰਦਰ ਆ ਮੁੱਖ ਦੇ ਅੰਦਰ ਆਪਣੀ ਰਸਨਾ ਹੈ ਜਿਹੜੀ ਮਾਸ ਅਤੇ ਰੱਤ ਦੀ ਬਣੀ ਹੋਈ ਹੈ, ਅਤੇ 30-32 ਆਪਣੇ ਦੰਦ ਨੇ ਜਿਹੜੇ ਇੱਕ ਕੈਂਚੀ ਦੇ ਵਾਂਗ ਕੰਮ ਕਰ ਰਹੇ ਹੈ। ਬਾਕੀ ਤਾਂ ਗੱਲਾਂ ਦੂਰ ਦੀਆਂ, ਅਸੀਂ ਨੇੜੇ ਹੋ ਕੇ ਇਸ ਖੇਡ ਨੂੰ ਸਮਝ ਲਓ ਵੀ ਇਹ 30-32 ਦੰਦਾਂ ਦੀ ਕੈਂਚੀ ਦੇ ਅੰਦਰ ਸਾਨੂੰ ਸਾਡਾ ਮਾਲਕ ਸਾਡੀ ਜੀਭ ਕਿਵੇਂ ਬਚਾ ਕੇ ਰੱਖਦਾ, ਜਿਹਦੀ ਉਦਾਹਰਨ ਗੁਰਬਾਣੀ ਅੰਦਰ ਦਿੱਤੀ ਗਈ ਹੈ। ਜਿਉਂ ਕਾਤੀ 30-32 ਹੈ, ਵਿੱਚ ਰਾਖੇ ਰਸਨਾ ਮਾਸ ਰੱਤ ਕੇਰੀ। ਕੋਈ ਜਾਣੋ ਮਾਸ ਰੱਤ ਕਸ਼ ਹੱਥ ਹੈ, ਸਭ ਵਸਗਤ ਹੈ ਹਰ ਕੇਰੀ। ਕਹਿੰਦੇ ਕਿਸੇ ਜੀਵ ਦੇ ਇਹ ਵਸ 'ਚ ਨਹੀਂ ਹੈ ਕਿ ਉਹ 30-32 ਇਹ ਦੰਦਾਂ ਦੀ ਕੈਂਚੀ ਤੋਂ ਜੀਵ ਨੂੰ ਬਚਾ ਕੇ ਰੱਖੇ। ਆਪਣਾ ਧਿਆਨ ਦਿਵਾਉਣ ਵਾਸਤੇ ਕਈ ਵਾਰ ਅਚਨਚੇਤ ਆਪਾਂ ਤੋਂ ਆਪਣੀ ਜੀਭ 'ਤੇ ਜਦੋਂ ਦੰਦੀ ਵੱਢੀ ਜਾਂਦੀ ਹੈ ਤਾਂ ਕਿੰਨੀ ਪੀੜ ਹੁੰਦੀ ਹੈ।
ਪਾਤਸ਼ਾਹ ਕਹਿੰਦੇ ਤੁਹਾਡੇ ਵੱਸ 'ਚ ਨਹੀਂ ਹੈ ਵੀ ਇਹ ਲਗਾਤਾਰ ਚੱਲ ਰਹੀ ਕਿੰਚੀ ਵਿੱਚ ਜੀਵ ਚੱਲ ਰਹੀ ਹੈ, ਤੁਸੀਂ ਆਪਦੀ ਕਿਸੇ ਸਿਆਣਫ ਨਾਲ ਇਹਨੂੰ ਬਚਾ ਲਓ, ਇਹ ਤਾਂ ਮਾਲਕ ਦੀ ਖੇਡ ਚੱਲ ਰਹੀ ਹੈ। ਇਹ ਜਿਹੜੀ ਆਪਣੀ ਰਸਨਾ ਹੈ, ਐਸਾ ਇੱਕ ਯੰਤਰ ਆਪਣੇ ਸਰੀਰ ਦੇ ਅੰਦਰ, ਜਦੋਂ ਆਪਾਂ ਸਾਹ ਲੈਂਦੇ ਹਾਂ ਬਾਹਰੋਂ ਜਿਹੜੀ ਪੌਣ ਆ ਉਹ ਆਪਣੀ ਰਸਨਾ ਨਾਲ ਟਕਰਾਉਂਦੀ ਹੈ ਅਤੇ ਫਿਰ ਇਹ ਤਿੰਨ ਹਿੱਸਿਆਂ 'ਚ ਵੰਡੀ ਜਾਂਦੀ ਹੈ, ਇੱਕ ਪਾਸੇ ਪੌਣ, ਇੱਕ ਪਾਸੇ ਪਾਣੀ ਅਤੇ ਅਗਨ। ਇਹ ਤਿੰਨੇ ਚੀਜ਼ਾਂ ਸਾਡੇ ਕੰਠ 'ਤੇ ਫਿਰ ਇਕੱਠੀਆਂ ਹੁੰਦੀਆਂ, ਜਿੱਥੋਂ ਫਿਰ ਸਾਡੀ ਆਵਾਜ਼ ਬਣਨੀ ਸ਼ੁਰੂ ਹੁੰਦੀ ਹੈ, ਜਿਹਨੂੰ ਪਾਤਸ਼ਾਹ ਨੇ ਗੁਰਬਾਣੀ ਅੰਦਰ ਗਿਆਨ ਦਿੱਤਾ, ਅਗਨ ਬਿੰਬ ਪੌਣੇ ਕੀ ਬਾਣੀ ਤੀਨ ਨਾਮ ਕੇ ਦੱਸ, ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪਚਾਸ। ਇੰਨਾ ਗਹਿਰਾ ਗਿਆਨ ਸਾਨੂੰ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਹਰੇਕ ਪੱਖ ਤੋਂ ਸਾਡੇ ਭਲੇ ਵਾਸਤੇ ਬਖਸ਼ਿਸ਼ ਕੀਤਾ। ਆਓ ਹੁਣ ਆਪਾਂ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਦੁਆਰਾ ਜਿਹਦੀ ਵਡਿਆਈ ਹੋ ਰਹੀ ਸੀ ਮਾਲਕ ਦੀ, ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਣ। ਭਗਤਾਂ ਦੀ ਜਦੋਂ ਆਪਾਂ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਇੱਕ ਭਗਤ ਦਾ ਨਾਂ ਦਾ ਸੂਰਦਾਸ, ਅੱਖਾਂ ਤੋਂ ਮਨੱਖਾ, ਉਹ ਵੀ ਕਾਰਨ ਸੀ। ਚਲੋ ਆਪਾਂ ਸਮਾਂ ਬਹੁਤਾ ਲੱਗ ਜਾਂਦਾ, ਫਿਰ ਸਿੱਧੀ ਚੱਲੀਏ। ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਬੰਦਰ ਬਾਣੀ ਹੈ ਅਤੇ ਇੱਕੋ ਹੀ ਪੰਗਤੀ ਹੈ, ਉਹ ਇੱਕ ਪੰਗਤੀ ਬੋਲ ਕੇ ਚੁੱਪ ਹੋ ਗਏ ਅਤੇ ਇੱਕੇ ਪੰਗਤੀ 'ਚ ਸਾਨੂੰ ਬਹੁਤ ਵੱਡਾ ਸੁਨੇਹਾ ਦੇਤਾ ਸਾਡੇ ਜੀਵਨ ਦੀ ਸਫਲਤਾ ਵਾਸਤੇ, ਕਿ ਜੇ ਤੁਸੀਂ ਭਾਈ ਆਪਣੇ ਜੀਵਨ ਦੀ ਸਫਲਤਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਜੀਵਨ ਦਾ ਪੂਰਨ ਤੌਰ 'ਤੇ ਲਾਹਾ ਲੈਣਾ ਚਾਹੁੰਦੇ ਹੋ, ਜੇ ਤੁਸੀਂ ਧਾਰਮਿਕ ਰਸਤੇ 'ਤੇ ਚੱਲਦੇ ਹੋ, ਜੇ ਤੁਹਾਨੂੰ ਮਾਲਕ ਨੇ ਸੋਝੀ ਬਖਸ਼ਤੀ ਕਿ ਸੰਸਾਰ ਦੇ ਅੰਦਰ ਆ ਕੇ ਉਹ ਆਪਾਂ ਯਤਨ ਕਰਨਾ ਜੋ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਹੈ, ਤਾਂ ਇੱਕ ਬਹੁਤ ਤਕੜਾ ਪਰਹੇਜ਼ ਰੱਖਿਓ ਆਪਦੀ ਜ਼ਿੰਦਗੀ 'ਚ। ਹੁਣ ਤਾਂ ਪਰਹੇਜ਼ ਕਾਫੀ ਨੇ, ਇੱਕ ਸਾਨੂੰ ਬਹੁਤ ਵੱਡਾ ਪਰਹੇਜ਼ ਦੱਸਿਆ। ਕੀ ਸੁਨੇਹਾ ਦਿੱਤਾ? ਕਹਿੰਦੇ ਸ਼ਾਡ ਮਨ ਹਰ ਬੇਮੁੱਖਨ ਕੋ ਸੰਗ, ਵੀ ਕਿਸੇ ਬੇਮੁੱਖ ਬੰਦੇ ਦਾ ਸੰਗ ਨਾ ਕਰ ਲਿਓ। ਪਰਮਾਤਮਾ ਤੋਂ ਟੁੱਟੇ ਹੋਏ ਇਨਸਾਨ ਦਾ ਤੁਹਾਡੀ ਜ਼ਿੰਦਗੀ 'ਚ ਸੰਗ ਨਾ ਕਿਤੇ ਹੋ ਜੇ। ਜੇ ਹੋ ਗਿਆ ਪਤਾ ਨਹੀਂ ਤੁਹਾਡੀ ਬਣੀ ਬਣਾਈ ਜੀਵਨ ਦੀ ਵਧੀਆ ਖੇਲ ਨੂੰ ਕਦੋਂ ਗਲਤ ਪਾਸੇ ਤੋਰ ਦੇਵੇ। ਆਮ ਮਿਲ ਜਾਣਗੇ ਆਪਾਂ ਨੂੰ ਦੁਨੀਆ ਦੇ ਅੰਦਰ ਐਸੇ ਬੰਦੇ ਜਿਨ੍ਹਾਂ ਦੇ ਇਹ ਵਿਚਾਰ ਹੁੰਦੇ ਆ ਕਿ ਭਾਈ ਕਿਹੜੇ ਕੰਮ 'ਚ ਪਏ ਹੋ, ਖਾਣ ਪੀਣ ਦਾ ਸਮਾਂ, ਜ਼ਿੰਦਗੀ 'ਚ ਐਸ਼ ਕਰੋ, ਇਹ ਭਗਤੀ ਕਰਨੀ, ਇਹ ਤਾਂ ਵਿਹਲੇ ਬੰਦਿਆਂ ਦੇ ਕੰਮ ਆ, ਬਹੁਤ ਸਾਰੇ ਵਿਚਾਰ। ਅਤੇ ਕਈ ਵਾਰ ਸਾਡੇ ਮਨ ਦਾ ਸੁਭਾਅ ਆ ਇਹ ਨੀਵੇਂ ਪਾਸੇ ਵਾਲੇ ਨੂੰ ਬਹੁਤ ਛੇਤੀ ਦੌੜ ਜਾਂਦਾ, ਜਿਵੇਂ ਪਾਣੀ ਦਾ ਸੁਭਾਅ ਆ, ਜੇ ਉੱਚੇ ਪਾਸੇ ਨੂੰ ਲੈ ਕੇ ਜਾਣਾ ਤਾਂ ਬੰਨ ਲਾਉਣਾ ਪੈਂਦਾ ਮੂਹਰੇ ਤਕੜਾ, ਜੇ ਨੀਵੇਂ ਪਾਸੇ ਨੂੰ ਲਿਜਾਣਾ ਬਾਲਾ ਯਤਨ ਕਰਨ ਦੀ ਲੋੜ ਨਹੀਂ। ਇਸ ਮਨ ਨੂੰ ਤਾਂ ਪਹਿਲਾਂ ਹੀ ਐਸੇ ਕਾਲ ਦੇ ਪੰਜ ਦੋਤ ਚੁੰਬੜੇ ਹੋਏ ਆ ਜਿਹੜੇ ਸਾਨੂੰ ਪਰਮਾਤਮਾ ਦਾ ਨਾਮ ਜਪਣ ਵੇਲੇ ਬਹੁਤ ਸਾਰੀਆਂ ਵਿਚਾਰਾਂ ਪੈਦਾ ਕਰ ਦਿੰਦੇ। ਆਖਣ ਔਖਾ ਸੱਚਾ ਨਾਉ, ਜੇ ਕਿਤੇ ਕਿਸੇ ਬੇਮੁੱਖ ਬੰਦੇ ਦਾ ਸੰਗ ਹੋ ਗਿਆ ਤਾਂ ਤੁਹਾਡਾ ਜੀਵਨ ਬਹੁਤ ਦੂਰ ਚੱਲ ਜਾਊਗਾ ਗੁਰਮਤਿ ਦੇ ਰਸਤੇ ਤੋਂ, ਸੰਤ ਮਾਰਗ ਤੋਂ, ਧਰਮ ਦੀ ਪੌੜੀ ਤੋਂ, ਜਿਹੜੀ ਪੌੜੀ 'ਤੇ ਚੜ੍ਹ ਕੇ
ਅਸੀਂ ਉਸ ਸਥਾਨ ਦੀ ਪ੍ਰਾਪਤੀ ਕਰਨੀ ਹੈ ਜਿਹੜੇ ਸਾਡੇ ਮਨ ਦਾ ਅਸਲੀ ਘਰ ਹੈ, ਜਿਹਨੂੰ ਆਪਾਂ ਰੋਜ਼ ਗੁਰਮੁਖਾਂ ਤੋਂ ਸੁਣਦੇ ਹਾਂ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬਹੁਰ ਨਾ ਹੋਏ ਗੋ ਫੇਰ। ਪੌੜੀ ਦੇ ਅਖੀਰਲੇ ਟੰਬੇ 'ਤੇ ਆਪਾਂ ਬੈਠੇ ਹਾਂ ਮਾਨਸ ਜਾਮੇ ਵਾਲੇ। ਜੇ ਕਿਸੇ ਮਨਮੁੱਖ ਬੰਦੇ ਦੀ ਸੰਗਤ ਹੋ ਕੇ ਸਾਡਾ ਪੌੜੀ ਤੋਂ ਪੈਰ ਤਿਲਕ ਗਿਆ, ਕਿਉਂਕਿ ਧਰਮ ਦਾ ਜਿਹੜਾ ਰਸਤਾ ਹੈ ਬੜਾ ਬਰੀਕ ਰਸਤਾ, ਇੱਥੇ ਸਾਨੂੰ ਹਰੇਕ ਪੁਆਇੰਟ 'ਤੇ ਗੁਰੂ ਦੀ ਬਾਣੀ ਦਾ ਗਿਆਨ ਲੈਣਾ ਪੈਂਦਾ, ਸੰਗਤ ਕਰਨੀ ਪੈਂਦੀ ਹੈ। ਜੇ ਕਿਸੇ ਦਾ ਥੋੜ੍ਹਾ ਜਿਹਾ ਪੈਰ ਤਿਲਕ ਗਿਆ, ਇੱਕ ਦਾ ਇਨਸਾਨ ਦਾ ਰੋਜ਼ ਨਾਂ ਆਪਾਂ ਸੁਣਦੇ ਪੜ੍ਹਦੇ ਹਾਂ ਗੁਰਬਾਣੀ 'ਚ, ਜਿਹਨੇ ਧਰਮ ਦਾ ਗਿਆਨ ਸੁਣਿਆ, ਜਿਵੇਂ ਹੁਣ ਆਪਾਂ ਸੁਣ ਰਹੇ ਹਾਂ, ਵੀ ਜਿਹੜਾ ਇਨਸਾਨ ਪਰਮਾਤਮਾ ਦੀ ਬੰਦਗੀ ਕਰਦਾ, ਨਾਮ ਜਪਦਾ, ਸੇਵਾ ਸਿਮਰਨ ਕਰਦਾ, ਉਹਦੀਆਂ 21 ਕੁਲਾਂ ਦਾ ਉਧਾਰ ਹੋ ਜਾਂਦਾ। ਅਤੇ ਆਪਾਂ ਚਾਓ ਨਾਲ ਕਰਦੇ ਹਾਂ ਵੀ ਸਾਡਾ ਆਉਣ ਵਾਲਾ ਪਰਿਵਾਰ, ਸਾਡੇ ਬੱਚੇ ਸੁਖੀ ਰਹਿਣ, ਆਸ ਰੱਖ ਕੇ ਚੱਲਦੇ ਹਾਂ ਬਹੁਤ ਵੱਡੀ। ਉਸ ਇਨਸਾਨ ਨੇ ਬਹੁਤ ਮਿਹਨਤ ਕੀਤੀ, ਮਿਹਨਤ ਕਰਦੇ ਕਰਦੇ ਨੇ ਬਹੁਤ ਸਾਰੇ ਹੱਠ ਯੋਗ ਕਰਕੇ ਬਰਬੀ ਪ੍ਰਾਪਤ ਕਰ ਲਏ। ਥੋੜ੍ਹਾ ਜਿਹਾ ਧਰਮ ਦੇ ਰਸਤੇ ਤੋਂ ਪੈਰ ਤਿਲਕ ਗਿਆ, ਉਹਨੇ ਆਪਣੀਆਂ ਕੁਲਾਂ ਦਾ ਉਧਾਰ ਤਾਂ ਕੀ ਕਰਨਾ ਸੀ, ਆਪਦੀ ਕੁਲ ਨੂੰ ਉਜਾੜਨ ਵਾਲੇ ਪਾਸੇ ਤੁਰ ਪਿਆ, ਜਿਹਦਾ ਨਾਮ ਹੈ ਹਰਨਾਕਸ਼, ਜਿਹਨੇ ਬਹੁਤ ਸਾਰੇ ਵਰ ਪ੍ਰਾਪਤ ਕਰਨ ਤੋਂ ਬਾਅਦ, ਉਹ ਆਪਾਂ ਸੁਣਦੇ ਰਹਿੰਦੇ ਹਾਂ ਵੀ ਉਹਨੇ ਵਰ ਪ੍ਰਾਪਤ ਕੀਤੇ, ਨਾ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਅਸਮਾਨ 'ਤੇ ਮਰਾਂ, ਨਾ ਘਰੇ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਬੰਦਾ ਮਾਰੇ, ਨਾ ਕੋਈ ਮੈਨੂੰ ਜਾਨਵਰ ਮਾਰੇ, ਨਾ ਕੋਈ ਸ਼ਸਤਰ ਮਾਰੇ, ਨਾ 12 ਮਹੀਨਿਆਂ 'ਚ ਮਰਾਂ, ਜਾਣੀ ਮਰਾਂ ਹੀ ਨਾ। ਇੰਨੇ ਵਰ ਪ੍ਰਾਪਤ ਕਰਕੇ ਥੋੜ੍ਹਾ ਜਿਹਾ ਪੈਰ ਤਿਲਕਿਆ, ਆਪਦੇ ਪਰਿਵਾਰ ਦਾ ਉਜਾੜਾ ਕਰਨ ਵਾਲੇ ਪਾਸੇ ਤੁਰ ਪਿਆ, ਆਪਣੇ ਪੁੱਤਰ ਨੂੰ ਮਾਰਨ ਵਾਸਤੇ ਪ੍ਰਹਿਲਾਦ ਨੂੰ। ਅਤੇ ਫਿਰ ਜਿਹਦਾ ਮਾਲਕ ਰਾਖਾ ਬਣੇ ਉਹਨੂੰ ਕੌਣ ਮਾਰੇ ਬਈ, ਉਹ ਆਪਾਂ ਰੋਜ਼ ਸੁਣਦੇ ਹਾਂ। ਇਸ ਕਰਕੇ ਭਗਤ ਜੀ ਨੇ ਆਪਾਂ ਨੂੰ ਇਹ ਸੁਣਾਇਆ ਹੁਕਮ ਗੁਰਬਾਣੀ 'ਚ ਕਿ ਭਾਈ ਖਿਆਲ ਨਾਲ ਚੱਲਿਓ, ਸ਼ਾਡ ਮਨ ਹਰ ਬੇਮੁਖਨ ਕੋ ਸੰਗ। ਇਦੋਂ ਅੱਗੇ ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸੂਰਦਾਸ ਦੇ ਸਿਰਲੇਖ ਹੇਠ ਸਾਨੂੰ ਗਿਆਨ ਦਿੱਤਾ ਗੁਰਬਾਣੀ 'ਚ ਕਿ ਇੱਕ ਤਾਂ ਨੇ ਬੇਮੁੱਖ ਲੋਕ, ਉਹਨਾਂ ਦਾ ਤਾਂ ਤੁਸੀਂ ਸੰਗ ਛੱਡੋ, ਉਹ ਤਾਂ ਸਾਰੀ ਜ਼ਿੰਦਗੀ ਆਪ ਆਕੂੜ ਨਾਲ ਜੁੜੇ ਰਹਿੰਦੇ ਆ, ਝੂਠ ਨਾਲ ਜੁੜੇ ਰਹਿੰਦੇ ਆ, ਨਾਸਬੰਤ ਸੰਸਾਰ ਨਾਲ ਜੁੜੇ ਰਹਿੰਦੇ ਆ, ਸੰਸਾਰ ਸਮੁੰਦਰ 'ਚ ਡੁੱਬੇ ਰਹਿੰਦੇ ਆ ਅਤੇ ਦੁਖੀ ਹੋ ਰਹੇ ਆ। ਅਤੇ ਦੂਸਰੇ ਪਾਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਫਿਰ ਹਰੀ ਦੇ ਲੋਕ ਆ, ਉਹ ਕਿਹਦੇ ਨਾਲ ਰਹਿੰਦੇ ਆ? ਹਰ ਕੇ ਸੰਗ ਬਸੇ ਹਰ ਲੋਕ। ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਆ ਗਿਆ ਕਿ ਬਿਨਾਂ ਪਰਮਾਤਮਾ ਤੋਂ ਸਾਰਾ ਕੁਝ ਨਾਸਵੰਤ, ਪਤਾ ਨਹੀਂ ਕਿੰਨੇ ਕੁ ਵਾਰ ਇਹ ਸੰਸਾਰ ਦਾ ਖੇਡ ਬੰਦ ਹੋਇਆ ਅਤੇ ਕਿੰਨੇ ਕੁ ਵਾਰ ਦੁਬਾਰੇ ਰਚਿਆ, ਕਈ ਵਾਰ ਪਸਰਿਓ ਪਸਾਰ। ਜੇ ਇੱਥੇ ਕੋਈ ਰਹਿਣ ਵਾਲੀ ਹੈ ਸ਼ਕਤੀ, ਉਹ ਹੈ ਪਰਮਾਤਮਾ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ।

ਥਕਾ ਲੱਗ ਜਾਂਦਾ ਹੈ ਬੈਠਿਆਂ ਬੈਠਿਆਂ ਨੂੰ, ਨੀਂਦਰਾ ਹੋਵੇ ਥਕਾਵਟ ਹੋਵੇ ਅਤੇ ਕੋਲੇ ਬੈਠੇ ਆਪਣੇ ਜਿਹੜੇ ਦੂਸਰੇ ਹੁੰਦੇ ਆ ਪ੍ਰਾਣੀ ਉਹ ਕਹਿੰਦੇ ਵੀ ਅਸੀਂ ਤਾਂ ਗੱਲਾਂ ਕਰੀ ਗਿਆ ਤੂੰ ਝੋਕਾ ਲਾ ਗਿਆ ਨੀਂਦ ਦਾ ਪਤਾ ਨਹੀਂ ਲੱਗਦਾ। ਇੱਥੇ ਹੁਣ ਪਾਤਸ਼ਾਹ ਸਮਝਾ ਰਹੇ ਆ ਕਿ ਜਿਹੜੇ ਜੀਵਾਂ ਨੇ ਗਿਆਨ ਲੈ ਲਿਆ ਪਰਮਾਤਮਾ ਦੇ ਨਾਲ ਰਹਿਣਾ ਸਿੱਖ ਲਿਆ ਜੋ ਰੋਜ਼ ਆਪਾਂ ਪੜ੍ਹਦੇ ਹਾਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਉਹ ਸੰਸਾਰ 'ਚ ਰਹਿੰਦੇ ਹੋਏ ਮਾਲਕ ਨਾਲ ਜੁੜਨਾ ਸਿੱਖਦੇ ਆ। ਫਿਰ ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬ ਸਭ ਅਰਪਿਓ ਅੰਧ ਸਹਿਜ ਧੁਨ ਝੋਕ। ਬਈ ਜਿਨ੍ਹਾਂ ਨੇ ਫਿਰ ਆਪਣਾ ਤਨ ਆਪਣਾ ਮਨ ਅਤੇ ਸਵਾਸਾਂ ਦਾ ਧਨ ਪਰਮਾਤਮਾ ਨੂੰ ਅਰਪਣ ਕਰਤਾ ਕਿੱਥੇ ਪਹੁੰਚੇ? ਆਨੰਦ ਸਹਿਜ ਧੁਨ ਝੋਕ। ਇੱਕ ਸਾਡੇ ਅੰਦਰ ਧੁਨ ਚੱਲ ਰਹੀ ਆ ਪਰਮਾਤਮਾ ਦੇ ਨਾਮ ਦੀ ਧੁਨ, ਸਹਿਜ ਧੁਨ ਜਿਹਨੂੰ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਜਿਹਨੂੰ ਪਾਤਸ਼ਾਹ ਇਹ ਗਿਆਨ ਦੇ ਰਹੇ ਆ ਕਿ ਜਦੋਂ ਅਸੀਂ ਪਰਮਾਤਮਾ ਦਾ ਭਜਨ ਕਰਦੇ ਕਰਦੇ ਇਸ ਅਵਸਥਾ 'ਚ ਚਲੇ ਗਏ ਜਿਹਨੂੰ ਸਹਿਜ ਅਵਸਥਾ ਦਾ ਨਾਂ ਦਿੱਤਾ ਗਿਆ, ਜਿੱਥੇ ਕੋਈ ਵਿਚਾਰ ਨਹੀਂ ਆਨੰਦ ਜਿਹਾ ਬਣ ਜਾਂਦਾ, ਜਿੱਥੋਂ ਸਾਨੂੰ ਫਿਰ ਮਾਲਕ ਸਾਡੇ ਮਨ ਨੂੰ ਜਗਾਉਂਦਾ ਧੁਨ ਉਪਜੇ ਸ਼ਬਦ ਜਗਾਇਆ। ਅਸੀਂ ਉਸ ਅਵਸਥਾ 'ਚ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਪਹੁੰਚੇ ਜਿਹਨੂੰ ਗੁਰਬਾਣੀ ਦੇ ਅੰਦਰ ਸੁੰਨ ਸਮਾਧ ਦਾ ਨਾਂ ਦਿੱਤਾ ਗਿਆ ਅਤੇ ਸੁਖਮਣੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਸੁੰਨ ਸਮਾਧ ਅਨਹਤ ਤੈ ਨਾਦ ਕਹਿਣ ਨਾ ਜਾਈ ਅਚਰਜ ਬਸਮਾਦ। ਉਹ ਅਵਸਥਾ ਜਿੱਥੇ ਫੁਰਨਿਆਂ ਤੋਂ ਮੁਕਤੀ ਅਤੇ ਅਫੁਰ ਅਵਸਥਾ 'ਚ ਜੀਵ ਪਹੁੰਚਦਾ। ਅਨੰਦ ਸਹਿਜ ਧੁਨ ਝੋਕ, ਤਨ ਮਨ ਅਰਪ ਸਰਬ ਸਭ ਅਰਪਿਓ ਅਨੰਦ ਸਹਿਜ ਧੁਨ ਝੋਕ। ਕਹਿੰਦੇ ਜਦੋਂ ਕਿਸੇ ਜੀਵ 'ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿਰਪਾ ਹੁੰਦੀ ਆ ਉਹਦੀ ਫਿਰ ਝੋਕ ਲੱਗਣੀ ਸ਼ੁਰੂ ਹੁੰਦੀ ਆ, ਧਿਆਨ ਜੁੜਨਾ ਸ਼ੁਰੂ ਹੁੰਦਾ। ਅੱਗੇ ਦੀ ਕਹਾਣੀ ਕਹਿੰਦੇ ਦਰਸ਼ਨ ਪੇਖ ਭੈ ਨਿਰਬਖਈ ਪਾਏ ਹੈ ਸਗਲੇ ਥੋਕ। ਸਾਰੀ ਕਹਾਣੀਓ ਹੀ ਸੂਰਦਾਸ ਦੇ ਸਿਰਲੇਖ ਹੇਠ ਪਾਤਸ਼ਾਹ ਨੇ ਸਾਨੂੰ ਵਰਣਨ ਕਰਤੀ ਕਿ ਉੱਥੇ ਪਹਿਲਾਂ ਤੁਹਾਡਾ ਸਹਿਜ ਬਣੂਗਾ, ਸਹਿਜ ਦੇ ਵਿੱਚੋਂ ਧੁਨ ਪ੍ਰਗਟ ਹੋਊਗੀ ਜਿਹੜੀ ਧੁਨ ਨੇ ਤੁਹਾਨੂੰ ਤੁਹਾਡੇ ਮਾਲਕ ਤੱਕ ਲੈ ਜਾਣਾ ਜਿੱਥੋਂ ਉਹ ਚੱਲ ਰਹੀ ਹੈ। ਉਹ ਸਾਨੂੰ ਗੁਰਬਾਣੀ 'ਚ ਬੜਾ ਗਹਿਰਾ ਗਿਆਨ ਬਖਸ਼ਿਸ਼ ਕੀਤਾ ਕਿ ਉਹ ਮਾਲਕ ਦੀ ਆਵਾਜ਼ ਪ੍ਰਕਾਸ਼ ਰੂਪ ਪਰਮਾਤਮਾ ਦੇ ਮੁੱਖ 'ਚੋਂ ਚੱਲ ਰਹੀ ਹੈ। ਜਦੋਂ ਉਹਨੂੰ ਸੁਣਨੀ ਸ਼ੁਰੂ ਹੋ ਗਈ ਜਿਹਦਾ ਪ੍ਰਤੱਖ ਸਾਨੂੰ ਗਿਆਨ ਦਿੱਤਾ ਜਾਂਦਾ, ਜੇ ਆਪਾਂ ਸੋਝੀ ਲੈ ਲਈਏ ਜਦੋਂ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਾਤਸ਼ਾਹ ਦਾ ਸਰੂਪ ਲੈ ਕੇ ਆਉਂਦੇ ਆ ਉਦੋਂ ਮੂਹਰੇ ਵੱਜਦਾ ਹੁੰਦਾ ਰਣ ਸਿੰਘਾ। ਇਹ ਐਵੇਂ ਤਾਂ ਗੱਲਾਂ ਬਣੀਆਂ ਨਹੀਂ ਜੀ ਹੋਈਆਂ, ਇਹਨਾਂ ਦੇ ਕੋਈ ਨਾ ਕੋਈ ਕਾਰਨ ਆ। ਉਹ ਸਾਨੂੰ ਦਿਖਾਇਆ ਜਾਂਦਾ ਕਿ ਆਹ ਭਾਈ ਆਵਾਜ਼ ਵੱਜਦੀ ਆਉਂਦੀ ਆ ਜਿਹੜੀ ਆਵਾਜ਼ ਤੋਂ ਬਾਅਦ ਪਾਤਸ਼ਾਹ ਦਾ ਪ੍ਰਕਾਸ਼ ਹੋਣਾ ਹੁੰਦਾ। ਇਸੇ ਤਰ੍ਹਾਂ ਸਾਡੇ ਅੰਦਰ ਦੀ ਕਹਾਣੀ ਆ, ਜਦੋਂ ਕੋਈ ਜੀਵ ਮਾਲਕ ਦੀ ਕਿਰਪਾ ਦਾ ਪਾਤਰ ਬਣਦਾ ਸਾਡੇ ਅੰਦਰ ਉਹ ਧੁਨ ਨਾਦ ਪ੍ਰਗਟ ਹੁੰਦਾ ਜਿਹ ਤੋਂ ਬਾਅਦ ਫਿਰ ਸਾਨੂੰ ਪ੍ਰਕਾਸ਼ ਰੂਪ ਪਰਮਾਤਮਾ ਦੇ ਦਰਸ਼ਨ ਹੁੰਦੇ ਆ। ਦਰਸ਼ਨ ਪੇਖ ਭੈ ਨਿਰਬਖਈ ਪਾਏ ਹੈ ਸਗਲੇ ਥੋਕ। ਜਿਹੜੇ ਮਾਲਕ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਸਾਡੇ ਮਨ ਦੇ ਅੰਦਰ ਕੋਈ ਮੈਲ ਨਹੀਂ ਰਹਿੰਦੀ, ਕਿਉਂਕਿ ਮੈਲੇ ਮਨ ਨੂੰ ਤਾਂ ਉਹ ਦਰਸ਼ਨ ਹੀ ਨਹੀਂ ਦਿੰਦਾ ਜੀ। ਉਹ ਤਾਂ ਉਹਨੂੰ ਮਿਲੂ ਜਿਹਦਾ ਨਿਰਮਲ ਹੋਊਗਾ ਮਨ। ਜਿਹੜਾ ਨਿਰਮਲ ਮਨ ਕਰਨ ਵਾਸਤੇ ਆਪਾਂ ਸਾਰੇ ਧਰਮ ਦੇ ਸਾਧ

ਕਰਦੇ ਹਾਂ, ਬਾਣੀ ਪੜ੍ਹਨੀ, ਕਥਾ ਕਰਨੀ, ਕੀਰਤਨ ਕਰਨਾ, ਸੁਣਨਾ, ਤਨ ਦੇ ਨਾਲ ਸੇਵਾ ਕਰਨੀ, ਪਰਮਾਤਮਾ ਦਾ ਭਜਨ ਕਰਨਾ, ਮਕਸਦ ਤਾਂ ਇੱਕੋ ਹੀ ਆ ਨਾ ਜੇ ਸਮਝ ਆ ਜੇ ਕਿ ਆ ਸਾਡੇ ਮਨ ਨੂੰ ਜਿਹੜੀ ਲੱਗੀ ਹੋਈ ਮੈਲ ਆ ਇਹ ਉੱਤਰ ਜੇ। ਪਰ ਉੱਤਰ ਦੀ ਕਿਹਦੀ ਆ, ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕੋਈ ਉਹ ਮਾਲਕ ਨੂੰ ਦੂਰ ਸਮਝ ਕੇ ਗਾ ਰਿਹਾ, ਕੋਈ ਵੀ ਬਹੁਤ ਨੇੜੇ ਸਮਝ ਕੇ ਗਾ ਰਿਹਾ ਕਿ ਮੈਂ ਤਾਂ ਆਪਦੇ ਮਾਲਕ ਨੂੰ ਸੁਣਾਉਣੀ ਆ ਗੱਲ, ਦੁਨੀਆਂ ਨੂੰ ਥੋੜ੍ਹੋ ਸੁਣਾਉਣੀ ਆ, ਸੁਣਨੀ ਆ ਮਨ ਨੇ ਅਤੇ ਮਾਲਕ ਨੂੰ ਸੁਣਾਉਣੀ ਆ। ਗਾਵੇ ਕੋ ਵੇਖੈ ਹਾਦਰਾ ਹਦੂਰ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਦਰਸ਼ਨ ਪੇਖ ਭਏ ਨਿਰਬਖਈ ਪਾਏ ਹੈ ਸਗਲੇ ਥੋਕ। ਕਹਿੰਦੇ ਫਿਰ ਜਿਵੇਂ ਥੋਕ ਦੇ ਵਪਾਰੀ ਆਪਾਂ ਕਹਿੰਦੇ ਹਾਂ, ਫਿਰ ਸਾਰੇ ਲੋਕ ਪ੍ਰਲੋਕ ਦੇ ਆਨੰਦ, ਫਿਰ ਤਾਂ ਐਸਾ ਵੀ ਖੇਡ ਗੁਰਬਾਣੀ 'ਚ ਆਪਾਂ ਨੂੰ ਦੱਸਿਆ, ਜਿਹੜੇ ਭਗਤ ਆ ਉਹਨਾਂ ਦਾ ਤਾਂ ਫਿਰ ਪਿਓ ਪੁੱਤਰ ਵਰਗਾ ਰਿਸ਼ਤਾ ਬਣ ਜਾਂਦਾ, ਦੋਸਤਾਂ ਮਿੱਤਰਾਂ ਵਰਗਾ ਰਿਸ਼ਤਾ ਬਣ ਜਾਂਦਾ। ਕਈ ਵਾਰ ਪਰਮਾਤਮਾ ਉਹਨਾਂ ਨਾਲ ਦ੍ਰਿਸ਼ਟਮਾਨ ਦੇ ਅੰਦਰ ਖੇਡਾਂ ਵੀ ਖੇਡਦਾ, ਜਿਵੇਂ ਭਗਤ ਨਾਮਦੇਵ ਦੀ ਆਪਾਂ ਪੜ੍ਹਦੇ ਹਾਂ ਕਹਾਣੀ, ਵੀ ਭਗਤ ਨਾਮਦੇਵ ਤੁਰੇ ਜਾਣ ਦੁਆਰਕਾ ਨੂੰ, ਥੱਕ ਕੇ ਤੁਰੇ ਜਾਂਦੇ, ਜਿਵੇਂ ਆਪਾਂ ਹੰਭ ਜਾਈਏ ਫਿਰ ਆਪਾਂ ਅੱਗੇ ਪਿੱਛੇ ਵੇਖਦੇ ਹਾਂ ਕੋਈ ਸਹਾਰੇ ਵਾਲਾ ਆ ਜੇ। ਭਗਤ ਨਾਮਦੇਵ ਨੇ ਵੀ ਸੋਚਿਆ ਮਨ ਦੇ ਅੰਦਰ, ਇੰਨੇ ਨੂੰ ਇੱਕ ਪਠਾਨ ਆਇਆ ਘੋੜੀ ਲੈ ਕੇ, ਕੋਲ ਦੀ ਲੰਘਿਆ, ਭਗਤ ਨਾਮਦੇਵ ਨੇ ਮਾੜਾ ਜਿਹਾ ਫੁਰਨਾ ਬਣਾਇਆ, ਹੈ ਪਰਮਾਤਮਾ ਇੰਨੀ ਤੇਰੀ ਭਗਤੀ ਕਰਦੇ ਹਾਂ, ਕੋਈ ਸਫ਼ਰ ਕਰਨ ਨੂੰ ਘੋੜੀ ਘਾਟ ਕੋਈ ਲੈ ਦੇ। ਉਹ ਪਠਾਨ ਕਾਹਨੂੰ ਸੀ, ਸੀ ਤਾਂ ਪਰਮਾਤਮਾ। ਥੋੜ੍ਹਾ ਜਿਹਾ ਅੱਗੇ ਗਿਆ, ਉਹਨੇ ਖੇਡ ਖੇਡਤੀ, ਘੋੜੀ ਨੇ ਬੱਚਾ ਦੇਤਾ ਸੂਪੀ। ਪਠਾਨ ਭਗਤ ਨਾਮਦੇਵ ਨੂੰ ਕਹਿੰਦਾ ਆ ਘੋੜੀ ਦਾ ਬਸੇਰਾ ਚੁੱਕ। ਭਗਤ ਨਾਮਦੇਵ ਪਤਾ ਕੀ ਬੋਲਿਆ, ਕਹਿੰਦਾ ਵਾਹ ਓਏ ਪੁੱਠੀਆਂ ਸਮਝਣ ਵਾਲਿਆ, ਮੈਂ ਤਾਂ ਚੜ੍ਹਨ ਨੂੰ ਮੰਗੀ ਸੀ, ਤੂੰ ਚੱਕਣ ਨੂੰ ਦੇਤੀ। ਪਠਾਨ ਦਾ ਹਾਸਾ ਨਿਕਲ ਗਿਆ। ਜਦੋਂ ਹਾਸਾ ਨਿਕਲ ਗਿਆ, ਪਛਾਣ ਲਿਆ, ਫਿਰ ਆਉਂਦਾ ਨਾ ਸ਼ਬਦ ਗੁਰਬਾਣੀ 'ਚ, ਹੱਲੇ ਜਾਰਾਂ ਹੱਲੇ ਜਾਰਾਂ ਖੁਸ਼ਖਬਰੀ, ਬਲ ਬਲ ਜਾਓ ਹੋਂ ਬਲ ਬਲ ਜਾਓ, ਨੀਕੀ ਤੇਰੀ ਬਗਾਰੀ ਆਲੇ ਤੇਰਾ ਨਾਉ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਤੂੰ ਪਠਾਨ ਤਾਂ ਨਹੀਂ ਹੈ, ਤੂੰ ਤਾਂ ਰੱਬ ਆ। ਐਸੀਆਂ ਖੇਡਾਂ ਫਿਰ ਗੁਰਬਾਣੀ 'ਚ ਗੁਰਮੁਖੋ ਸਾਨੂੰ ਸਮਝਾਈਆਂ, ਜਦੋਂ ਮਾਲਕ ਸਾਡੇ 'ਤੇ ਖੁਸ਼ੀ ਪ੍ਰਗਟ ਕਰਦਾ। ਦਰਸ਼ਨ ਪੇਖ ਭਏ ਨਿਰਬਖਈ ਪਾਏ ਹੈ ਸਗਲੇ ਥੋਕ, ਆਨ ਬਾਤ ਸਿਉ ਕਾਜ ਨਾ ਕਛੂਐ ਸੁੰਦਰ ਬਦਨ ਅਲੋਕ। ਫਿਰ ਉਹ ਸੰਸਾਰ ਵੱਲ ਚਿੱਤ ਨਹੀਂ ਲਾਉਂਦੇ ਜੀਵ, ਨਾ ਉਹਨਾਂ ਦਾ ਸੰਸਾਰ ਨਾਲ ਚਿੱਤ ਲੱਗਦਾ, ਉਹਨਾਂ ਦੀ ਚਾਲ ਵੱਖਰੀ ਹੁੰਦੀ ਆ। ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਭਗਤਾਂ ਅਤੇ ਸਹਸਾਰੀਆਂ ਜੋੜ ਕਦੇ ਨਾ ਆਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਹੋਰ ਉਹ ਤੁਰਦੇ ਤਾਂ ਆਪਣੇ ਵਾਂਗੂ ਹੀ ਆ, ਮਨ ਦੀ ਚਾਲ ਬਦਲ ਜਾਂਦੀ ਆ ਫਿਰ, ਉਹ ਤਾਂ ਫਿਰ ਕੁਛ ਨਹੀਂ ਚਾਹੁੰਦੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਉਹ ਤਾਂ ਫਿਰ ਇੱਕ ਛਿਨ ਦਾ ਵਿਛੋੜਾ ਨਹੀਂ ਝੱਲਦੇ। ਜਿਹਦੇ ਬਾਹਰੋਂ ਪਾਤਸ਼ਾਹ ਸਮਝਾ ਰਹੇ ਆ, ਇੱਕ ਖਿਨ ਪਲ ਵਿਸਰੇ ਤੂੰ ਸੁਆਮੀ ਜਾਣੋ ਬਰਸ ਪਚਸ। ਦਰਸ਼ਨ ਪੇਖ ਭਏ ਨਿਰਬਖਈ ਪਾਏ ਹੈ ਸਗਲੇ ਥੋਕ, ਆਨ ਬਾਤ ਸਿਉ ਕਾਜ ਨਾ ਕਛੂਐ ਸੁੰਦਰ ਬਦਨ ਅਲੋਕ। ਉਹ ਤਾਂ ਪਰਮਾਤਮਾ ਦੀ ਖੁਸ਼ੀ 'ਚ, ਜਿਹਨੂੰ ਮਹਾਰਾਜ ਸਮਝਾ ਰਹੇ ਹਨ, ਰੰਗ ਹੱਸੇ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹੇ। ਉਹ ਤਾਂ ਜੇ ਖੁਸ਼ ਹੁੰਦੇ ਆ ਮਾਲਕ ਦੇ ਆਨੰਦ 'ਚ ਖੁਸ਼ ਰਹਿੰਦੇ ਆ,
ਜੇ ਵਿਰਾਗੀ ਹੁੰਦੇ ਆ ਉਹਦੇ ਵਿਛੋੜੇ 'ਚ, ਉਹਦੇ ਵਿਰਾਗ 'ਚ ਰੋਂਦੇ ਆ, ਸੰਸਾਰ ਨੂੰ ਨਹੀਂ ਰੋਂਦੇ। ਸੰਸਾਰੀ ਬੰਦਾ ਸੰਸਾਰ ਨੂੰ ਰੋਂਦਾ, ਭਗਤ ਬੰਦਾ ਪਰਮਾਤਮਾ ਦੇ ਵਿਰਾਗ 'ਚ ਰੋਂਦਾ। ਸੰਸਾਰੀ ਬੰਦੇ ਦੁਖੀ ਹੋ ਕੇ ਮੁੱਖ ਤੋਂ ਚੁੱਪ ਹੋ ਜਾਂਦੇ ਆ, ਅਤੇ ਭਗਤ ਮਨ ਕਰਕੇ ਚੁੱਪ ਰਹਿੰਦੇ ਆ। ਚੁੱਪ ਭੀ ਕਰ ਜਾਹੇ, ਵੱਡੀ ਨਿਸ਼ਾਨੀ ਫਿਰ ਕੀ ਕਹਿੰਦੇ, ਪਰਵਾਹ ਨਾਹੀਂ ਕਿਸੇ ਕੇਰੀ। ਉਹ ਬਿਨਾਂ ਪਰਮਾਤਮਾ ਤੋਂ ਕਿਸੇ ਦੀ ਪਰਵਾਹ ਨਹੀਂ ਕਰਦੇ। ਬਾਜ ਸੱਚੇ ਨਾਹੇ, ਆਨ ਬਾਤ ਸਿਉਂ ਆਨ ਕਾ ਸਿਉਂ ਬਾਤ ਨ ਕਸ਼ੂ, ਆਨ ਬਾਤ ਕਾ ਸਿਉਂ ਕਸ਼ੂਗਾ ਸੁੰਦਰ ਬਦਨ ਅਲੋਕ। ਹੁਣ ਇੱਥੇ ਸਾਨੂੰ ਸਾਵਧਾਨ ਕਰ ਰਹੇ ਆ, ਕਹਿੰਦੇ ਇਹ ਤਾਂ ਵਡਿਆਈ ਪਰਮਾਤਮਾ ਦੇ ਭਗਤਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ, ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ, ਹੁਕਮ 'ਚ ਰਹਿਣ ਵਾਲਿਆਂ ਦੀ, ਜਿਹਦੇ ਨਦਰ ਦੇ ਪਾਤਰ ਬਣ ਗਏ। ਹੁਣ ਦੂਸਰੇ ਪਾਸੇ ਦੂਜਾ ਚੱਲੂਗਾ ਸਿਸਟਮ, ਕਿਉਂਕਿ ਦੋਨੋਂ ਪੱਖ ਸਾਨੂੰ ਦੋਨੋਂ ਰਸਤੇ ਦਿਖਾ ਦਿੰਦੀ ਆ ਬਾਣੀ। ਫਿਰ ਫੈਸਲਾ ਅਸੀਂ ਲੈਣਾ ਹੁੰਦਾ ਕਿ ਕਿਹੜੇ ਰਸਤੇ ਚੱਲਣਾ। ਫਿਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਾਲਕ ਨੂੰ ਭੁਲਾਇਆ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ। ਸ਼ਾਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਕੁਸ਼ਟੀ ਤਨ ਜੋਖ। ਸਮਝਿਓ ਧਿਆਨ ਦੇ ਨਾਲ, ਜਿਹੜੇ ਇਨਸਾਨ ਦੇ ਮਨ ਦੇ ਅੰਦਰ ਪਰਮਾਤਮਾ ਦਾ ਤਾਂ ਪਿਆਰ ਹੀ ਨਹੀਂ ਹੈ, ਪਰਮਾਤਮਾ ਦਾ ਤਾਂ ਉਹਨਰ ਨੂੰ ਧਿਆਨ ਹੀ ਨਹੀਂ ਹੈ, ਤਜ ਤਾਂ ਇੱਥੇ ਸ਼ਿਆਮ ਸੁੰਦਰ ਕਹਿਤਾ ਮਹਾਰਾਜ ਨੇ, ਸ਼ਿਆਮ ਸੁੰਦਰ ਤਜ ਆਣ ਜੋ ਚਾਹਤ। ਬਾਕੀ ਹੋਰ ਬਹੁਤ ਸਾਡੀਆਂ ਲੋੜਾਂ ਨੇ, ਸਾਡੇ ਵਿਚਾਰ ਨੇ, ਉਹਨਾਂ ਦੀ ਤੁਲਨਾ ਕਿਹਦੇ ਨਾਲ ਕਰਤੀ, ਜਿਉਂ ਕੁਸ਼ਟੀ ਤਨ ਜੋਕ। ਵਾਲੇ ਜੀਵਾਂ ਨੂੰ ਤਾਂ ਜੋਕ ਦਾ ਗਿਆਨ ਹੀ ਨਹੀਂ ਹੋਣਾ, ਜਿਹੜੇ ਪੰਜਾਬ ਤੋਂ ਆਏ ਆ ਉਹਨਾਂ ਨੂੰ ਹੋਊਗਾ। ਉਹ ਛੋਟਾ ਜਿਹਾ ਹੁੰਦਾ ਇੱਕ, ਉਹ ਪਸ਼ੂਆਂ ਦੇ ਲੱਗ ਜਾਂਦਾ ਜਦੋਂ ਪਾਣੀ 'ਚ ਵੜਦੇ, ਉਹ ਮੱਝਾਂ ਗਾਈਆਂ ਦੇ ਥਣਾਂ ਕੋਲ ਵੀ ਲੱਗ ਜਾਂਦਾ ਪਰ ਦੁੱਧ ਨਹੀਂ ਪੀਂਦਾ ਸੀ, ਉਹ ਖੂਨ ਚੂਸਦਾ, ਉਹਨੂੰ ਕਹਿੰਦੇ ਆ ਜੋਕ। ਅਤੇ ਜੋਕ ਵੀ ਕਿੱਥੇ ਲੱਗੀ, ਕਿਹਦੇ ਵਰਗੀ, ਕੁਸ਼ਟੀ ਕਹਿੰਦੇ ਆ ਜੀ ਕੋਹੜੀ ਨੂੰ। ਹੁਣ ਤਾਂ ਕੋਹੜ ਦਾ ਇਲਾਜ ਹੀ ਹੋ ਗਿਆ, ਪਹਿਲਾਂ ਹੁੰਦਾ ਸੀ ਵੇਖਿਆ, ਹੁਣ ਤਾਂ ਇੱਧਰ ਭਾਰਤ 'ਚ ਬੰਬੇ ਵਗੈਰਾ ਵੱਡੇ ਸ਼ਹਿਰਾਂ 'ਚ ਥੋੜ੍ਹੇ ਬਹੁਤੇ ਮਿਲ ਜਾਂਦੇ ਆ ਕੋਹੜੀ, ਅਤੇ ਪਹਿਲਾਂ ਤਾਂ ਕੋਹੜੀਆਂ ਦੀਆਂ ਬਸਤੀਆਂ ਅੱਡ ਹੁੰਦੀਆਂ, ਉਹਨਾਂ ਦੇ ਛੂਤ ਦੀ ਬਿਮਾਰੀ ਹੁੰਦੀ, ਪਿੰਡੇ 'ਤੇ ਜ਼ਖਮ ਹੁੰਦੇ ਖੂਨ, ਅਤੇ ਉਹਨਾਂ 'ਚ ਬਦਬੂ ਮਾਰਦੀ ਹੁੰਦੀ, ਕੰਮ ਦਾ ਨਾ ਹੁੰਦਾ, ਅਤੇ ਉਹਨਾਂ ਦੀਆਂ ਬਸਤੀਆਂ ਕੋਹੜੀਆਂ ਦੀਆਂ ਪਾਸੇ ਪਾ ਦਿੰਦੇ। ਉਹ ਵਿਚਾਰੇ ਫਿਰ ਖੇਤਾਂ 'ਚੋਂ ਆਉਂਦੇ ਹਾੜੀ ਸੋਹਣੀ, ਲੋਕਾਂ ਤੋਂ ਮੰਗ ਕੇ ਆਪਦੇ ਗੁਜ਼ਾਰੇ ਜੋਗਾ ਨਾਜ ਲੈ ਕੇ ਨਿਰਵਾਹ ਕਰ ਲੈਂਦੇ, ਲੋਕਾਂ ਨੇ ਤਰਸ ਕਰਕੇ ਉਹਨਾਂ ਨੂੰ ਦੇ ਦੇਣਾ ਨਾਜ। ਹੁਣ ਕੋਹੜੀ ਹੋਏ ਬੰਦੇ ਦੇ ਤਨ ਨੂੰ ਜਿਹੜੀ ਜੋਕ ਲੱਗੀ ਹੋਊਗੀ, ਉਹਦਾ ਭੋਜਨ ਕਿਹੋ ਜਿਹਾ ਹੋਊਗਾ ਜੀ? ਕਿਸੇ ਇਨਸਾਨ ਦੇ ਸਰੀਰ ਨੂੰ ਕੋਹੜ ਹੋਇਆ ਪਿਆ, ਉਹਦੇ 'ਚੋਂ ਬਦਬੂ ਮਾਰਦੀ ਆ, ਖੂਨ ਚੋ ਰਿਹਾ, ਉਹਨੂੰ ਜੋਕ ਲੱਗੀ ਆ, ਅਤੇ ਕਿੰਨੀ ਮਾੜੀ ਖੁਰਾਕ ਹੋਊਗੀ ਉਹਦੀ। ਇਸੇ ਤਰ੍ਹਾਂ ਗੁਰਮੁਖੋ ਸਾਨੂੰ ਸਾਵਧਾਨ ਕਰ ਰਹੇ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਇਹ ਭੁੱਲੇ ਹੋਏ ਇਨਸਾਨ ਖਿਆਲ ਨਾਲ ਚੱਲ, ਜੇ ਤੇਰੇ ਮਨ ਦੇ ਅੰਦਰ ਵਾਹਿਗੁਰੂ ਦਾ ਤਾਂ ਪਿਆਰ ਨਹੀਂ, ਤੂੰ ਇੰਨਾ ਇਹ ਸੰਸਾਰ ਦੇ ਮੋਹ 'ਚ ਫਸ ਗਿਆ, ਤੇਰੀ ਹਾਲਤ ਉਹ ਜੋਕ ਵਰਗੀ ਆ ਜਿਹੜੀ ਕੋਹੜੀ ਦੇ ਸਰੀਰ ਨੂੰ ਲੱਗੀ ਹੋਈ ਜੋਕ। ਇਹ ਹੁਣ ਆਪਾਂ ਆਪਣੇ ਮਨ ਦੇ ਅੰਦਰ ਸਾਰਿਆਂ ਨੇ ਝਾਤੀ ਮਾਰ ਕੇ ਵੇਖਣਾ ਕਿ ਸਾਡੇ ਮਨ ਦੇ ਅੰਦਰ ਥੋੜ੍ਹਾ ਬਹੁਤ ਹੈ ਵੀ ਪਰਮਾਤਮਾ ਦਾ ਪਿਆਰ, ਕਿਤੇ ਬਣਿਆ ਵਿਚਾਰ ਵੀ ਉਮਰ ਤਾਂ 50, 60, 70, 80 ਸਾਲ ਨੂੰ ਟੱਪ ਗਈ, ਅਤੇ ਕਿੱਥੇ ਖੜੀ ਆ ਗੱਲ। ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ, ਕਿਉਂਕਿ ਗੁਰਬਾਣੀ ਕੋਈ ਗੀਤ ਨਹੀਂ ਹੈ ਵੀ ਇਕੱਲਾ ਗਾ ਲਿਆ, ਹੈ ਤਾਂ ਪ੍ਰਭੂ ਦੇ ਗੀਤ ਇਹ, ਪਰ ਬ੍ਰਹਮ ਦੀ ਵਿਚਾਰ ਹੈ। ਇਹ ਤਾਂ ਸਾਨੂੰ ਹੁਕਮ ਆ, ਨਾਨਕ ਭਉ ਜਲ ਪਾਰ ਪਰੈ ਜੋ ਗਾਵੇ ਪ੍ਰਭ ਕੈ ਗੀਤ,
ਅਸੀਂ ਗੀਤ ਗਾਉਂਦੇ ਹਾਂ ਸੰਸਾਰ ਦੇ, ਅਤੇ ਜਿੱਦੇ ਸਾਡੇ 'ਤੇ ਵਾਹਿਗੁਰੂ ਨੇ ਦਇਆ ਕਰਤੀ ਉਹਦੇ ਅਸੀਂ ਗੀਤ ਗਾਵਾਂਗੇ ਪਰਮਾਤਮਾ ਦੇ, ਜਿਹਦੇ ਗੀਤ ਗਾਉਣ ਦੇ ਨਾਲ ਅਸੀਂ ਆ ਭਵ ਸਾਗਰ ਤੋਂ ਪਾਰ ਹੋਣਾ। ਅਤੇ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਆ, ਜੇ ਸਾਡੇ ਮਨ ਦੇ ਅੰਦਰ ਪਿਆਰ ਨਹੀਂ, ਸਾਡੀ ਵੀ ਉਸ ਜੋਕ ਵਰਗੀ ਹਾਲਤ ਆ ਜਿਹੜੀ ਕੋਹੜੀ ਨੂੰ ਲੱਗੀ ਹੋਈ ਹੈ। ਉਹਨਾਂ ਦਾ ਤਾਂ ਇਕੱਲਾ ਤਾਨੀ ਕੋਹੜੀ ਹੁੰਦਾ, ਅਤੇ ਜੇ ਅਸੀਂ ਵਾਹਿਗੁਰੂ ਦੇ ਨਾਮ ਤੋਂ ਦੂਰ ਹਾਂ ਸਾਡਾ ਫਿਰ ਮਨ ਵੀ ਕੋਹੜੀ ਦੱਸਿਆ ਗੁਰਬਾਣੀ 'ਚ। ਅਤੇ ਹਾਲਤ ਕੀ ਕਹਿਤੀ, ਬਿਨ ਨਾਵੈ ਮਨ ਤਨ ਹੈ ਕੁਸ਼ਟੀ ਵਿੱਚ ਨਰਕੇ ਵਾਸਾ ਪਾਏਂਦਾ। ਹੁਣ ਸਾਡੇ ਤਨ ਨੂੰ ਹੋਏ ਬੇ ਕੋਹੜ ਦਾ ਇਲਾਜ ਲੱਭ ਲਿਆ ਵਿਗਿਆਨ ਨੇ, ਹੁਣ ਨਹੀਂ ਕੋਹੜੀ ਮਿਲਦੇ, ਪਰ ਮਨ ਸਾਡੇ ਜਿਹੜੇ ਕੋਹੜੀ ਬਣ ਚੁੱਕੇ ਆ ਉਹਨਾਂ ਦਾ ਇਲਾਜ ਦੁਨੀਆਂ ਦੇ ਡਾਕਟਰਾਂ ਕੋਲ ਵਿਗਿਆਨੀਆਂ ਕੋਲ ਨਹੀਂ ਹੈ। ਕਹੋ ਕਿਸੇ ਡਾਕਟਰ ਨੂੰ ਵੀ ਸਾਡੇ ਮਨ 'ਚ ਈਰਖਾ ਬਹੁਤੀ ਆ, ਦਵਾਈ ਦੇ ਦਿਓ, ਸਾਨੂੰ ਹੰਕਾਰ ਬਹੁਤ ਆ, ਦਵਾਈ ਦੇ ਦਿਓ, ਸਾਨੂੰ ਲੋਭ ਬਹੁਤ ਆ, ਕੋਈ ਦਵਾਈ ਦੇ ਦਿਓ, ਸਾਨੂੰ ਸੰਸਾਰ ਦਾ ਮੋਹ ਬਹੁਤ ਆਉਂਦਾ, ਕੋਈ ਦਵਾਈ ਦੇ ਦਿਓ। ਹੈਗੀ ਜੀ ਕੋਈ ਦਵਾਈ? ਮਨ ਦੀ ਦਵਾਈ ਨਹੀਂ ਹੈ ਡਾਕਟਰਾਂ ਕੋਲ, ਮਨ ਦੀ ਦਵਾਈ ਕਿਹਦੇ ਕੋਲ ਆ? ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ। ਫਿਰ ਸਾਨੂੰ ਮਾਲਕ ਸਾਡਾ, ਗੁਰੂ ਸਾਡਾ ਇੱਕ ਔਸ਼ਧੀ ਦਿੰਦਾ, ਔਸ਼ਧੀ ਦਵਾਈ। ਜਦੋਂ ਉਹ ਸਾਡੇ ਮਨ ਨੂੰ ਮਿਲਣੀ ਸ਼ੁਰੂ ਹੁੰਦੀ ਆ, ਫਿਰ ਸਾਡੇ ਮਨ ਦਾ ਕੋੜ ਦੂਰ ਹੁੰਦਾ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਇਓ। ਕਹਿੰਦੇ ਤੁਹਾਡੇ ਮਨ ਦਾ ਕੋੜ ਹਟਾਉਣ ਵਾਸਤੇ ਇੱਕ ਦਵਾਈ ਆ, ਹਰੀ ਦਾ ਨਾਮ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਇਓ। ਜਦੋਂ ਇਹ ਦਵਾਈ ਔਸ਼ਧੀ ਸਰਬ ਰੋਗ ਕਾ ਔਖਦ ਨਾਮ ਅਸੀਂ ਮਾਲਕ ਤੋਂ ਕਿਰਪਾ ਕਰਕੇ ਪ੍ਰਾਪਤ ਕਰ ਲਿਆ ਗੁਰਮੁਖੋ, ਫਿਰ ਸਾਡੇ ਮਨ ਦਾ ਕੋੜ ਹਟੂਗਾ। ਨਹੀਂ ਤੈਨੂੰ ਕੋੜ ਹੋਇਆ ਵਿਆ ਈਰਖਾ ਦਾ, ਨਫ਼ਰਤ ਦਾ, ਦੁਬਧਾ ਦਾ, ਸਾਰੀ ਸਾਰੀ ਜ਼ਿੰਦਗੀ ਧਰਮ ਦੇ ਕਰਮ ਕਰਦੇ ਦੇ ਜੀਵ ਦੀ ਲੰਘ ਜਾਂਦੀ ਹੈ, ਉਹਦੇ ਮਨ 'ਚੋਂ ਦੁਬਧਾ ਨਹੀਂ ਖਤਮ ਹੁੰਦੀ। ਕਿਉਂ? ਜੇ ਤਾਂ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਧਿਆਨ ਨਾਲ ਸੁਣ ਕੇ ਅਮਲ ਕੀਤਾ ਹੋਵੇ ਫਿਰ ਤਾਂ ਦੁਬਧਾ ਹਟ ਜੂਗੀ। ਕਿਉਂ? ਸਤਿਗੁਰ ਸਾਨੂੰ ਸਮਝਾ ਰਹੇ ਆ ਵੀ ਜਿਸ ਨਰ ਕੀ ਦੁਬਧਾ ਨਾ ਜਾਏ, ਧਰਮ ਰਾਏ ਤਿਸ ਦੇਹ ਸਜਾਏ। ਕਹਿੰਦੇ ਕਰੀ ਚੱਲੋ ਧਰਮ ਦੇ ਕਰਮ, ਕਰੋ ਜੋ ਹੁੰਦਾ, ਜੇ ਤੁਹਾਡੇ ਅੰਦਰੋਂ ਦੁਬਧਾ ਨਹੀਂ ਨਾ ਖਤਮ ਹੁੰਦੀ, ਖਿਆਲ ਰੱਖ ਕੇ ਚੱਲਿਓ, ਤੁਸੀਂ ਸਜ਼ਾ ਦੇ ਹੱਕਦਾਰ ਹੋ ਜਾਣਾ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਆ, ਸ਼ਿਆਮ ਸੁੰਦਰ ਤਜ ਆਣ ਜੋ ਚਾਹਤ, ਜਿਉਂ ਕੁਸ਼ਟੀ ਤਨ ਜੋਕ, ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਹ ਪਰਲੋਕ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਆਪਣੇ ਮਨ ਦੀ ਡੋਰੀ ਪਰਮਾਤਮਾ ਨੂੰ ਫੜਾ, ਜਿਹਨੇ ਤੈਨੂੰ ਪ੍ਰਲੋਕ 'ਚ ਆਪਦੇ ਚਰਨਾਂ 'ਚ ਲੈ ਕੇ ਜਾਣਾ। ਹੋਰ ਕੋਈ ਪੌੜੀ ਨਹੀਂ ਹੈ ਜੀ, ਬਾਹਰ ਤਾਂ ਚੜ੍ਹਨ ਨੂੰ ਪੌੜੀਆਂ, ਦ੍ਰਿਸ਼ਟਮਾਨ ਖੇਡ ਆ। ਜਿਹੜਾ ਇਹ ਸਾਡੇ ਮਨ ਦਾ ਖੇਲ ਹੈ ਤਾਂ ਫਿਰ ਸਿੱਖਣਾ ਹੀ ਪਊਗਾ, ਅਤੇ ਰੋਜ਼ ਆਪਾਂ ਪੜ੍ਹਦੇ ਵੀ ਹਾਂ, ਇੱਕ ਦੋ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼, ਏ ਤਰਾਹੇ ਪੱਤ ਪਵੜੀਆਂ, ਚੜੀਏ ਹੋਏ ਅਕੀਸ। ਇੰਨੀਆਂ ਪੌੜੀਆਂ, ਇੰਨੀਆਂ ਜੀਭਾਂ ਹੋ ਜਾਣ, ਇੱਕ ਦੋ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਬੀਸ। ਇਹ ਗੁਰੂ ਪਿਆਰੀ ਸਾਧ ਸੰਗਤ, ਸਾਨੂੰ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਸਾਡੇ ਭਲੇ ਵਾਸਤੇ ਗਿਆਨ ਦਿੱਤਾ, ਜੀ ਤੋਂ ਬਗੈਰ ਹਨੇਰਾ ਨਹੀਂ ਦੂਰ ਹੋ ਸਕਦਾ ਸਾਡੀ ਜ਼ਿੰਦਗੀ 'ਚ, ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਏ। ਫੈਸਲੇ ਨੇ ਬਾਣੀ ਦੇ, ਸੁੱਖ ਨਾਹੀ ਬਿਨ
ਹਰ ਕੇ ਨਾਮ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਕੋਸ਼ਿਸ਼ ਕਰੀਏ ਆਪਾਂ ਗੁਰੂ ਦੀ ਮੱਤ ਲੈ ਕੇ, ਜਿੱਥੇ ਸੰਸਾਰ ਦੇ ਧਨ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹਾਂ, ਗੁਰਮੁਖੋ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਦਾ ਵੀ ਯਤਨ ਕਰੀਏ। ਉਹ ਇੱਕੋ ਹੀ ਸਾਧਨ ਪਰਮਾਤਮਾ ਦੀ ਸਿਫਤ, ਜਿਹਨੂੰ ਅਸੀਂ ਕਰਦੇ ਨਹੀਂ ਹਾਂ, ਅਤੇ ਜੇ ਕੋਈ ਕਰੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਆ ਦੁਨੀਆਂ ਦੇ ਰਾਜੇ, ਇਹਨਾਂ ਦਾ ਕੁਝ ਕੁ ਸਮੇਂ ਦਾ ਰਾਜ ਭਾਗ, ਅਨੇਕਾਂ ਆਏ ਅਨੇਕਾਂ ਜਾਣੇ ਆ, ਆਉਂਦੇ ਰਹਿਣੇ ਆ, ਉਹਨਾਂ ਨੂੰ ਫਿਰ ਉਹ ਰਾਜ ਮਿਲਦਾ ਅਵਨਾਸੀ ਰਾਜ, ਨਿਹਚਲ ਰਾਜ, ਸਦਾ ਤਿਸਕੇਰਾ ਨਾ ਆਵੇ ਨਾ ਜਾਈ। ਆਪਾਂ ਕੋਸ਼ਿਸ਼ ਕਰਿਆ ਕਰੀਏ ਸਾਰੇ, ਜਿੱਥੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਹੁੰਦਾ, ਉੱਥੇ ਜਾ ਕੇ ਸੰਗਤ 'ਚ ਬੈਠੀਏ, ਸੁਣੀਏ, ਵਿਚਾਰੀਏ ਜੋ ਕਹਿੰਦੀ ਆ ਅਤੇ ਕਰੀਏ, ਅਤੇ ਗੁਰੂ ਵਾਲੇ ਬਣੀਏ, ਨਗੁਰੇਪਣ ਦਾ ਕਲੰਕ ਆਪਦੇ ਤੋਂ ਲਹਾਈਏ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉਂਬਰ। ਆਓ ਫਿਰ 2 ਮਿੰਟ ਆਪਾਂ ਗੁਰਮੰਤਰ ਦਾ ਅਭਿਆਸ ਕਰ ਲਈਏ, ਸਮਾਂ ਹੋ ਗਿਆ ਆਪਣਾ। ਜੇ ਕੋਈ ਸੰਗਤ 'ਚ ਜੀਵ ਨਵਾਂ ਆਇਆ ਤਾਂ ਸੁਣ ਲਓ, ਜਦੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਸਰੀਰ ਨੂੰ ਰਿਲੈਕਸ ਕਰਕੇ ਬੈਠੋ, ਨੇਤਰ ਆਪਣੇ ਬੰਦ ਰੱਖੋ, ਸਾਸ ਗ੍ਰਾਸ ਵਿਧੀ ਦੁਆਰਾ ਆਪਣੀ ਹੀ ਆਵਾਜ਼ 'ਚ ਧਿਆਨ ਰੱਖ ਕੇ ਆਪਾਂ ਗੁਰਮੰਤਰ ਦਾ ਅਭਿਆਸ ਕਰਨਾ ਹੁੰਦਾ, ਜਿਹਦੀ ਕਿਰਿਆ ਇਹ ਬਣ ਜਾਂਦੀ ਆ, ਵਾਹਿਗੁਰੂ ਵਾਹਿਗੁਰੂ। ਕਰੋ ਜੀ ਸ਼ੁਰੂ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ, ਚਲੋ ਇੱਥੇ ਤਾਂ ਸਮੇਂ ਥੋੜ੍ਹੇ ਹੁੰਦੇ, ਆਪਣੇ ਕੋਲ ਇਸ਼ਾਰਾ ਹੀ ਹੁੰਦਾ ਇੱਕ, ਜਦੋਂ ਅਸੀਂ ਬੈਠ ਕੇ ਫਿਰ ਮਿਹਨਤ ਕਰਾਂਗੇ, ਫਿਰ ਸਾਨੂੰ ਸੋਝੀ ਆਉਣੀ ਆ, ਕਿਉਂ ਪਾਤਸ਼ਾਹ ਹੁਕਮ ਕਰ ਰਹੇ ਆ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਕਰਿਆ ਕਰੀਏ। ਇੰਨੇ ਕੁ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਜਾਂ ਕਈ ਵਾਰ ਜਦੋਂ ਜ਼ੁਬਾਨੀ ਗੁਰਬਾਣੀ ਬੋਲਦਿਆਂ ਕੋਈ ਸ਼ਬਦ ਅੱਗੋਂ ਪਿੱਛੋਂ ਬੋਲਿਆ ਜਾਂਦਾ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਸਮੂਹ ਪ੍ਰਬੰਧਕ ਵੀਰਾਂ ਦਾ, ਸੇਵਾਦਾਰਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਨੇ ਆਪਾਂ ਨੂੰ ਇੱਥੇ ਬਿਠਾਇਆ। ਇੱਥੇ ਹੀ ਬਹਿਣਾ ਔਖਾ ਜਿੱਥੇ ਬੈਠੇ ਹਾਂ ਆਪਾਂ ਹੁਣ, ਊਂ ਤਾਂ ਅਸੀਂ ਬਹੁਤ ਬੈਠੇ ਰਹਿੰਦੇ ਹਾਂ, ਮੋਬਾਈਲ ਖੋਲ੍ਹ ਲਓ 2-2 ਘੰਟੇ ਬੈਠੇ ਰਵਾਂਗੇ, ਦੁਨੀਆਂ ਦੀ ਗੱਲ ਚੱਲੇ ਬਹੁਤ ਲੰਬਾ ਸਮਾਂ ਬੈਠੇ ਰਵਾਂਗੇ। ਇੱਥੇ ਤਾਂ ਫਿਰ ਉਹੀ ਬਹਿੰਦਾ ਜਿਹਦੇ 'ਤੇ ਉਹ ਕਿਰਪਾ ਕਰਕੇ ਜਿਹਨੂੰ ਤਾਰਨਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਪਾਤਸ਼ਾਹ ਦਾ ਧੰਨਵਾਦ, ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਮਹਾਂਪੁਰਖ ਭਾਈ ਸੇਵਾ ਸਿੰਘ ਜੀ ਤਰਮਾਲਾ, ਬਾਨੀ ਗੁਰਦੁਆਰਾ ਪ੍ਰਭਲਣੀ ਕਾ ਚਾਓ, ਰੌਲੀ ਰੋਡ, ਮੋਗਾ, ਪੰਜਾਬ, ਅਤੇ ਉਹਨਾਂ ਤੋਂ ਵਰੋਸ ਆਏ ਹੋਏ ਮਹਾਂਪੁਰਖ ਦਲਵੀਰ ਸਿੰਘ ਜੀ ਤਰਮਾਲਾ, ਜਿਨ੍ਹਾਂ ਦੀ ਪ੍ਰੇਰਣਾ ਸਦਕੇ ਅਸੀਂ ਆਪ ਸੰਗਤ ਦੇ ਦਰਸ਼ਨ ਕਰਦੇ ਹਾਂ, ਅਤੇ 19 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇਸੇ ਸਥਾਨ 'ਤੇ ਗੁਰਦੁਆਰਾ ਪ੍ਰਭਲਣੀ ਕਾ ਚਾਓ ਦੀ ਸੰਸਥਾ ਵੱਲੋਂ
ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ 4 ਦਿਨ ਦਾ ਸਮਾਗਮ ਹੋਊਗਾ, ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ। ਜਿਹ 'ਚ 2 ਵਾਰੀ 2-2 ਘੰਟੇ ਗੁਰਮੰਤਰ ਦਾ ਅਭਿਆਸ ਹੋਊਗਾ, 2 ਵਾਰੀ ਕਥਾ ਹੋਇਆ ਕਰੂਗੀ, ਅਤੇ 2.5 ਵਾਰਾਂ ਕੀਰਤਨ ਕਵੀਸ਼ਰੀ ਇਹ ਚੱਲੂ ਲਗਾਤਾਰ। ਵੱਧ ਤੋਂ ਵੱਧ ਆਪਾਂ ਲਾਹਾ ਲਈਏ। ਸਾਰੀਆਂ ਸੰਗਤਾਂ ਦਾ ਧੰਨਵਾਦ, ਅਸੀਸ ਬਖਸ਼ੋ, ਦੇਹੋ ਸੱਜਣ ਆਸੀਸੜੀਆਂ, ਜਾਂ ਹੋਵੇ ਸਾਹਿਬ ਸਿਓ ਮੇਲ। ਆਓ ਹੁਣ ਆਪਾਂ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਗੁਰੂ ਚਰਨਾਂ 'ਚ ਅਰਦਾਸ, ਸਤਿਗੁਰ ਦਾ ਪਾਵਨ ਹੁਕਮਨਾਮਾ ਅਤੇ ਪਾਤਸ਼ਾਹ ਦੇ ਸਰੂਪ ਦੀ ਸੇਵਾ ਦਾ ਆਨੰਦ ਮਾਣਾਂਗੇ ਫਿਰ ਆਪਾਂ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਬਾਦ।

0: ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾਂ ਤੇਰੇ ਸਭ ਕੁਛ ਹੈ ਜਹ ਦੇਹ ਸੋ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵੜ। ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ। ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਕੈ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ, ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ। ਸਗਲ ਵਿਸ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ। ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ। ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮ ਪੈਰਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਚੇਤੇ

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋ।

ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ।

ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ।

ਗੁਰਮਤ ਵਿਚਾਰਾ ਨਾਮ ਸਿਮਰਨ ਅਭਿਆਸ ਹੋਏ ਸਤਿਗੁਰੂ ਦੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ ਨਾਮ ਸਿਮਰਨ ਅਭਿਆਸ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ

ਸਾਲਾਨਾ ਯਾਦ ਨੂੰ ਸਮਰਪਿਤ ਸਤਿਗੁਰੂ ਜੀਓ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਪਰਿਵਾਰ ਵੱਲੋਂ ਸਤਿਗੁਰੂ ਜੀਓ ਆਉਣ ਵਾਲੇ ਬੱਚੇ ਦੀ ਤੰਦਰੁਸਤੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਚੜ੍ਹਦੀ ਕਲਾ ਤੰਦਰੁਸਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਗਲਾ ਖਾਇਆ ਮਾਸ ਏ ਦੁਇ ਨੈਨਾ ਮਤ ਛੂਹ ਪਿਰ ਦੇਖਣ ਕੀ ਆਸ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਬਹਿਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੀ ਹੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਗੁਰਬਾਣੀ ਕੀਰਤਨ ਉਪਰੰਤ ਸਰਵਣ ਕਰ ਰਹੇ ਸੀ। ਬਹੁਤ ਸਤਿਕਾਰਯੋਗ ਸ਼ਖਸੀਅਤ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਲੰਮਾ ਜੱਟਪੁਰਾ ਗੁਰਦੁਆਰਾ ਪ੍ਰਾਮਿਲਨਿਕ ਚਾਓ ਵੱਲੋਂ ਜੋ ਆਪ ਅਕਥ ਕਥਾ ਵਿਚਾਰ ਅਤੇ ਨਾਮ ਸਿਮਰਨ ਅਭਿਆਸ ਵਿਧੀ ਪ੍ਰਥਾਏ ਜੋ ਜਾਣਕਾਰੀ ਆਪ ਸਮੂਹ ਸੰਗਤਾਂ ਦੇ ਤੱਕ ਦੇ ਰਹੇ ਹਨ, ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਤਿਨ੍ਹਾਂ ਨੂੰ ਬੇਅੰਤ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਗੁਰੂ ਪੰਥ ਦੀਆਂ ਸੇਵਾਵਾਂ ਕਰਦੇ ਰਹਿਣ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ 'ਤੇ ਇਸੇ ਤਰ੍ਹਾਂ ਆਪ ਜੀ ਨੇ ਸ਼ੁੱਕਰਵਾਰ ਤੱਕ ਹਾਜ਼ਰੀਆਂ ਭਰਦੇ ਰਹਿਣਾ ਹੈ, ਕਿਉਂਕਿ ਸ਼ੁੱਕਰਵਾਰ ਤੱਕ ਨਿਰੰਤਰ ਹੀ 8 ਵਜੇ ਤੱਕ ਨਾਮ ਸਿਮਰਨ ਅਭਿਆਸ ਪ੍ਰਾਰੰਭ ਹੋਣਗੇ। ਸ਼ਨੀਵਾਰ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਵੱਲੋਂ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਹਾਜ਼ਰੀਆਂ ਭਰਨਗੇ। ਐਤਵਾਰ ਸਵੇਰੇ 12:15 ਤੋਂ ਲੈ ਕੇ 1 ਵਜੇ ਤੱਕ ਉਹ ਹਾਜ਼ਰੀਆਂ ਭਰਨਗੇ। ਸਤਿਗੁਰੂ ਸਾਹਿਬ ਕਿਰਪਾ ਕਰਨ, ਆਪ ਜੀ ਨੇ ਨੋਟ ਕਰਨ ਦੀ ਕਿਰਪਾ ਕਰਨੀ ਜੀ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਸੁਖਾਸਨ ਹੋਣਗੇ। ਆਪ ਜੀ ਨੇ ਇਸੇ ਤਰ੍ਹਾਂ ਸਜੇ ਰਹਿਣਾ, ਇਕਾਗਰਤਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਾਖਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ।

ਰਹੇ ਹੋ ਸਦਨ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ। ਕਰ ਕਰ ਰਹੋ ਪਾਹੁਚਾ ਸਦੜ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਪਦੇਸ, ਗੁਰ ਗੁਰ ਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸੂਏ ਚਸਿਆਂ ਘੜੀਆਂ ਪਹਿਰਾਂ, ਤੇਤੇ ਵਾਰੀ ਮਾਹ ਹੋਆ। ਸੂਰਜ ਏ ਕੁਰਤ ਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਰਾਸਰੀ ਮਹੱਲਾ ਪਹਿਲਾ, ਗਗਨ ਮਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਅਣ ਲੋ ਪਵਣ ਜਬਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ। ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਾ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਜ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਆਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦਿਓੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਜੀ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਏ ਬੇਨਤ ਪ੍ਰਕਾਰ ਦੇ ਭੁੱਲਾਂ ਗਲਤ ਰਖਿਆਂ ਬਖਸ਼ ਦੇਣੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦੇਣਾ ਐਸੇ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈਰ ਰਹਿਣ ਆਈ ਹੈ ਭਾਣੇ ਤ੍ਰਿਪਤੀ ਦੁਆਣੀ ਕਿਰਪਾ ਕਰਨੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾ ਰਿਹਾ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ। ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨ ਜੰਕਸ਼ਨ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਚਾਓ ਹੋ, ਨਾਨਕ ਚਾਓ ਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਨੇ ਮਨੁੱਖੀ ਸਮਾਜ ਦੇ ਦੋ ਅੰਗ ਬਣਾਏ ਹਨ। ਇਸ ਵਿੱਚ ਇੱਕ ਮਰਦ ਹੈ ਔਰ ਦੂਸਰਾ ਇਸਤਰੀ ਹੈ। ਮਰਦ ਨੇ ਸੰਤਾਨ ਦਾ ਪਿਤਾ ਬਣਨਾ ਹੈ ਔਰ ਇਸਤਰੀ ਨੇ ਸੰਤਾਨ ਦੀ ਮਾਤਾ ਬਣਨਾ ਹੈ। ਇਸਤਰੀ ਔਰ ਮਰਦ ਦੇ ਇਸ ਸੁਮੇਲ ਨੂੰ ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਆਪਣੇ ਦੱਸੇ ਹੋਏ ਆਗੂ ਦੀ ਰੀਤ ਅਨੁਸਾਰ ਇਸ ਰਸਮ ਨੂੰ ਅਦਾ ਕਰਨ ਦੀ ਜੁਗਤ ਬਣਾਈ ਔਰ ਇਸ ਰਸਮ ਦੇ ਨਾਮ ਵੀ ਵੱਖ ਵੱਖ ਰੱਖ ਦਿੱਤੇ। ਹਿੰਦੂ ਵੀਰ ਇਸ ਰਸਮ ਨੂੰ ਵਿਆਹ ਸ਼ਾਦੀ ਕਹਿੰਦੇ ਹਨ। ਮੁਸਲਮਾਨ ਵੀਰ ਇਸ ਰਸਮ ਨੂੰ ਨਿਕਾਹ ਕਹਿੰਦੇ ਨੇ। ਈਸਾਈ ਵੀਰ ਇਸ ਰਸਮ ਲਈ ਆਮ ਤੌਰ 'ਤੇ ਸ਼ਬਦ ਮੈਰਿਜ ਵਰਤਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤ ਨੇ ਜੋ ਸ਼ਬਦ ਦਿੱਤਾ ਇਸ ਪਵਿੱਤਰ ਰਸਮ ਵਾਸਤੇ, ਉਹ ਹੈ ਆਨੰਦ ਕਾਰਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗ੍ਰਿਸ਼ ਦੇ ਮਾਰਗ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ। ਭਾਵਾਂ ਕਿ ਆਮ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗ੍ਰਿਸ਼ਤ ਇੱਕ ਆਸ਼ਰਮ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਦੇ ਅੰਦਰ ਗ੍ਰਿਸ਼ਤ ਨੂੰ ਆਸ਼ਰਮ ਨਹੀਂ, ਗ੍ਰਿਸ਼ਤ ਨੂੰ ਇੱਕ ਧਰਮ ਦੀ ਪਦਵੀ ਦਿੱਤੀ ਅਤੇ ਉਹਨਾਂ ਦਾ ਇਹ ਸ਼ਬਦ, ਉਹਨਾਂ ਦੇ ਇਹ ਲਫਜ਼ ਬੜੇ ਅਰਥ ਭਰਪੂਰਨ ਮੇ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਗ੍ਰਿਸ਼ਤ, ਗ੍ਰਿਸ਼ਤ ਨਾਲ ਸ਼ਬਦ ਉਹਨਾਂ ਧਰਮ ਵਰਤੇ, ਕਿਉਂਕਿ ਆਸ਼ਰਮ ਦੇ ਅਸੂਲ ਅਨੁਸਾਰ ਗ੍ਰਿਸ਼ਤ ਦਾ ਸਮਾਂ ਕੇਵਲ 25 ਸਾਲ ਹੈ। ਆਸ਼ਰਮ ਤਬਦੀਲ ਹੋ ਸਕਦਾ ਹੈ, ਪਰ ਧਰਮ ਜਿਹੜਾ ਉਹ ਕਦੀ ਤਬਦੀਲ ਨਹੀਂ ਹੁੰਦਾ। ਗ੍ਰਿਸ਼ਤ ਧਰਮ ਦਾ ਭਾਵ ਹੀ ਇਹ ਵੇ ਕਿ ਮਰਦ ਅਤੇ ਇਸਤਰੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਜੀਣ ਦਾ ਪ੍ਰਣ ਕਰਨਾ ਹੋਵੇ, ਉਸ ਨੂੰ ਤਾਂ ਜ਼ਿੰਦਗੀ ਆਪਣੇ ਅੰਤਲੇ ਸਮੇਂ ਤੱਕ ਨਿਭਾਉਣਾ, ਇਹ ਇੱਕ ਧਰਮ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਮਰਿਆਦਾ ਸਾਨੂੰ ਬਖਸ਼ੀ ਉਸ ਦਾ ਨਾਮ ਆਨੰਦ ਕਾਰਜ। ਆਨੰਦ ਦਾ ਅਖਰੀ ਅਰਥ ਹੈ ਖੇੜਾ, ਕਾਰਜ ਦਾ ਅਰਥ ਹੈ ਕੰਮ। ਉਹ ਕਾਰਜ ਜਿਹਦੇ ਵਿੱਚ ਮਨੁੱਖ ਦੇ ਤਨ ਨੂੰ ਵੀ ਖਿਡਾਓ ਮਿਲੇ ਅਤੇ ਮਨੁੱਖ ਦੇ ਮਨ ਨੂੰ ਵੀ ਖਿਡਾਓ ਮਿਲੇ। ਉਸ ਰਸਮ ਨੂੰ ਅਦਾ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ ਹੋਈਆਂ ਲਾਵਾਂ, ਉਹਨਾਂ ਦਾ ਪਾਠ ਕੀਤਾ ਜਾਂਦਾ। ਜਿਸ ਨੇ ਗੁਰਮਤ ਵਿੱਚ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ, ਉਸ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹਨੇ ਲਾਵਾਂ ਦਾ ਪਾਠ ਸਰਵਣ ਕਰਨਾ, ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ। ਅਤੇ ਇਹਦਾ ਭਾਵ ਇਹ ਹੈ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਆਪ ਜੀ ਨੂੰ ਸਾਕਸ਼ੀ ਜਾਣ ਕੇ ਅੱਜ ਆਪ ਜੀ ਦੇ ਚਰਨਾਂ ਵਿੱਚ ਪ੍ਰਣ ਕਰਨੇ ਹਾਂ, ਅਰਦਾਸ ਕਰਕੇ ਕਿ ਸਾਡੀ ਜ਼ਿੰਦਗੀ ਦੋਨਾਂ ਦੀ ਅਸੀਂ ਇੱਕ ਦੂਜੇ ਦੇ ਅੰਤਲੇ ਸਮੇਂ ਤੱਕ ਜੀਵਨ ਸਾਥੀ ਬਣੇ ਰਹਾਂਗੇ। ਸਤਿਗੁਰੂ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਜੇ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗੇ ਤੇ ਇਸ ਗ੍ਰਿਸ਼ਤ ਦਾ ਭਾਵ ਕੇਵਲ ਭੋਗ ਵਿਲਾਸ ਨਹੀਂ, ਤੂੰ ਇਸ ਗ੍ਰਿਸ਼ਤ ਵਿੱਚ ਰਹਿ ਕੇ ਉਸ ਪਰਮ ਆਨੰਦ ਤੱਕ ਪਹੁੰਚਣਾ ਹੈ ਜਿੱਥੇ ਦੁਨੀਆ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖਰਗ, ਕੋਈ ਸੋਗ, ਕੋਈ ਖੁਸ਼ੀ, ਕੋਈ ਗਮੀ, ਜਿੱਥੇ ਵੈਰੀ ਮਿੱਤਰ ਵਾਲੀ ਬਿਰਤੀ ਵੀ ਮੁੱਕ ਜਾਏ, ਉਹ ਤੇਰੀ ਮੰਜ਼ਿਲ ਹੈ ਸਹਿਜ। ਸਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਚਾਰ ਲਾਵਾਂ ਜੋ ਉਚਾਰਨ ਕੀਤੀਆਂ ਨੇ। ਪਹਿਲੀ ਲਾਮ ਵਿੱਚ ਹਜ਼ੂਰ ਨੇ ਪ੍ਰਵਿਰਤੀ ਕਰਮ ਦਾ ਜ਼ਿਕਰ ਕੀਤਾ। ਸਹਿਬ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਲੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਿ ਇਹ ਮਨੁੱਖ ਤੇਰੀ ਜ਼ਿੰਦਗੀ ਵਿੱਚ ਪ੍ਰਵਿਰਤੀ ਕਰਮ ਹੋਣਾ ਅਤਿ ਜ਼ਰੂਰੀ ਹੈ। ਪ੍ਰਵਿਰਤੀ ਕਰਮ ਦਾ ਭਾਵ ਇੱਥੇ ਕੇਵਲ ਇਹ ਨਹੀਂ ਕਿ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਕੇ ਦੁਨੀਆ ਦਾ ਮੌਜ ਮੇਲਾ ਮਾਨਣਾ, ਪ੍ਰਵਿਰਤੀ ਕਰਮ ਦਾ ਅਰਥ ਹੈ ਕਿ ਤੇਰੀ ਜ਼ਿੰਦਗੀ ਦਾ ਪਹਿਲਾ ਪੜਾਅ, ਤੇਰੇ ਜੀਵਨ ਦੀ ਪਹਿਲੀ ਲਾਮ ਜਿਹੜੀ ਹੈ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨਾ, ਧਰਮ ਨੂੰ ਕਮਾਉਣਾ ਹੀ ਪ੍ਰਵਿਰਤੀ ਕਰਮ ਹੈ।
साहिब गुरू रामदास कहिंदे ने प्रवृत्ति कर्म दा भाव कि अपनी जिंदगी दा आसरा तू बाणी नू बना ली, अपने जीवन दा आसरा केवल तू नाम नू बनाई, ते जदों नाम नू दृढ़ करेगा अंदर दे पाप कुकर्मां दा नाश होवेगा, ये तेरे जीवन की पहली लांव है। साहिब कहिंदे ने कि जदों धर्म विच कोई प्रवृत्त हुंदा है, बाणी सिमरन नाम नाल जुड़दा है, संगत विच बैठ के कथा कीर्तन सुनदा है, उदों मन विचों एक आवाज़ उठती है कीर्तन दे शब्द राही बाणी दी विचार राही कि इस जिंदगी विच सहज ता आउणा है जे पूरे सतगुरु की प्राप्ति होवे। हजूर कहिंदे ने जदों कोई धर्म दे कम्मां विच प्रवृत्त होवे ते उस दे जीवन विच दूसरी तब्दीली ए वे कि हर दूजड़ी लाम सतगुर पुरख मिलाया बलराम जियो, निरभउ भय मन होए खौमै मैल गवाया बलराम जियो। सतगुरु जी की प्राप्ति होई ते सतगुरु ने कृपा कर इस जीव नू मनुखे चाहे इसतरी है इस नू उस परम पुरख विच लीन कर देने। सतगुरु दे चरणा विच जुड़ के अंदर निरभयता आ गई, मालक की कृपा न लखौमे की मैल चली गई, जदों अंदर हिरदा पवित्र हो गया तो साहब कहिंदे ने फिर जिंदगी विच तीसरी लाम ओह सी बैराग। जे धर्म कमाए सतगुरु की प्राप्ति हो जाए तो सतगुरु कहिंदे ने जे मालक नू मिलना ही तो संसार विच रहिंदिया उपरामता जरूरी है, पर इस बैराग का भाव निराशावादी नहीं, इस बैराग दे नाल तेरे हिरदे विच प्रभु नू मिलन वास्ते अनुराग भी पैदा होवे। सतगुरु ने तीसरी लाम विच बख्शिश कीती, हर तीजड़ी लाम मन चाओ पया बैरागिया बलराम जियो, संत जना हर मेल हर पाया वडभागी बलराम जियो। जदों सतगुरु नू मिले नाम दा अभ्यास कीता अंदर बैराग दी कांग उठी ते बैराग दे एक एक आंसू ने मनुख दे करोड़ां जन्मां दी मैल नू धो दिता। हजूर कहिंदे ने बैराग तो बाद फिर चौथी जो कृपा हुंदी है वह जीवन विच सहज है। हजूर कृपा करदे ने हर चौथड़ी लाम मन सहज पया हर पाया बलराम जियो, गुरमुख मिलिया सुभाए हर मन तन मीठा लाया बलराम जियो। धन गुरु रामदास बख्शिश करदे ने बैराग तो बाद सहज दी अवस्था है, वह अवस्था जिदे विच मन नू भी सुख मिले तन नू भी सुख मिले, वह अवस्था जिदे अंदर पूर्ण खड़ाओ हो जाए जिस करके अंदर जीवन दे रूहानियत दी रहमत हो जाए। सतगुरु ने सहज दा भाव केवल दो चार घड़ियां मन दा टिकना नहीं, सहज अवस्था दा भाव है कि वह परम आनंद जिदे विच आ के दुख आवे ते दुख व्यापे ना, सुख आवे ता साईं भुले ना, जिथे दुनिया दी तृष्णा भुख कोई भी सताए ना, उस परम अवस्था नू सहज अवस्था कहा जाता है। सतगुरु ने इसे अवस्था में जिक्र किया कि गुरमुख अंतर सहज है, मन चढ़िया दसवें आकाश तिथ है ऊंग न भुख है, हर अमृत नाम सुख वास नानक दुख सुख व्यापत नहीं, जिथ है आत्म राम प्रगास। धन गुरु रामदास जी दे ए पावन पवित्र बचन आप जी नू सिख पंथ दे महान कीर्तनीय जिन्हां उपर गुरु रामदास जी की कृपा है भाई साहिब भाई हरजिंदर सिंह जी सरवण करांगे। वाहिगुरु जी का खालसा वाहिगुरु जी की फतह।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾ ਕੁਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਭਨ ਦਾਤਾ ਅਗਮ

ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੋਨਾ ਸਪਤ ਸਮੁੰਦਰ ਕੀਏ ਕੀ

ਕੱਚੋ ਕੰਚਨ ਪਇਓ ਸ਼ਬਦ ਗੁਰ ਸਰਵਣੇ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲਹੋ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੈ ਪਾਹਣ ਮਾਣ ਕਰੈ ਗਿਆਨ ਗੁਰ ਕਹੀਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ।

ਵਾਹਿਗੁਰੂ ਜੀ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਧਰਨ ਸਮਰੱਥ ਕਲ ਯੁਗ, ਸੁਨਤ ਸਮਾਧ ਸਬਦ ਜਿਸ ਘੇਰੇ, ਫੁਨ ਦੁਖਣ ਨਾਸ ਸੁਖਦਾਇਕ ਸੁਰੋ, ਜੋ ਤਰਤ ਧਿਆਨ ਬਸਤ ਤੈ ਨੇਰੇ, ਪੁਰੋ ਪੁਰਖ ਹਿਰਦੇ ਹਰ ਸਿਮਰਤ, ਮੁਖ ਦੇਖਤ ਅੰਗ ਜਾਏ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਪੂਰੋ ਪੁਰਖ ਹਿਰਦੇ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਵਾਹਿਗੁਰੂ ਜੀ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੁਪਿਆਸ ਪਿਊਸ ਪਿਵਨ ਕੀ, ਬੰਛਤ ਸਿੱਧ ਕੌ ਬਿਧ ਮਿਲਾਇਓ, ਪੂਰਨ ਪੌ ਮਨ ਠੌਰ ਬਸੋ, ਰਸ ਬਾਸਨ ਸਿਉ ਜੋ

एक ओंकार सतगुर प्रसाद।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ, ਛੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਗਲ ਸਾਜ ਪਇਆ, ਪ੍ਰਭ ਆਪਣਾ ਗਾਇਆ ਰਾਮ, ਅਵਿਨਾਸੀ ਵਰ ਸੁਣਿਆ, ਮਨ ਉਪਜਿਆ ਜਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 845 ਪਰ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਜਪ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਜਪ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਤੇ ਸੱਚਿਆ ਰਹਿ ਹੋਈਐ ਕਿ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ

ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸਚ ਨਾਉ।

ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ, ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ, ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਕੁਗੁਰ ਕੀ ਸਿੱਖ ਸੁਣੀ।

0: ਚਲੇ ਸਭ ਕੋਈ
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ
0: ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ
1: ਕੀਟਾਂਦਰ ਕੀਟ ਕਰ ਦੋਸੀ ਦੋਸਤ ਰੇ
0: ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ
1: ਇਹ ਕੋਈ ਨਾ ਸੁਜਈ।

0: ਪਾਪ ਕਾ ਨਾਸ਼।
1: ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ,
0: ਜੋ ਜੁਗ ਤਨ ਪੇ ਸੁਣਿਆ ਸਾਸਤ ਸਿਮਰਤ ਵੇ,
1: ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,
0: ਸਤ ਸੰਤੋ ਗਿਆਨ, ਸੁਣਿਆ ਅੜਸਠ ਕਾ ਇਸਨਾਨ,
1: ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ,
0: ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,
1: ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਪੀਰ ਪਾਤਸ਼ਾਹ,
0: ਸੁਣਿਆ ਹਾਥ ਹੋਏ ਅਸਗਾਹ,
1: ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ,
0: ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ,
0: ਮਾਰਗ ਠਾਕ ਨਾ ਪਾਏ ਮੰਨੇ ਪਰਸਿਓ ਪ੍ਰਗਟ ਜਾਏ,
1: ਮੰਨੇ ਮਾਗ ਨ ਚੱਲੇ ਪੰਥ, ਮੰਨੇ ਧਰਮ ਸਿੱਧੀ ਸੰਬੰਧ,

0: ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇਹ ਕੋਕਵਾਓ ਤਿਸ ਤੇ ਹੋਏ ਲਖ
1: ਦਰੀਆਓ
0: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਾਓ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮ ਭਕਸਾਰ ਸੰਖ ਮੌਲੇ ਵਿਲਾਇ ਤਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜ

0: ਏਕ ਵਾਰ
1: ਜੋਤਿ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਪਰਿਐ ਹੱਥ ਪੈਰ ਤਨ ਦੇ ਪਾਣੀ ਤੋਂ ਤੈ ਉਤਰਸਕੇ
1: ਮੋਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਐ ਹੁ ਧੋਏ
0: ਮਨ ਪਾਪਾ ਕੇ ਸੰਗ ਤੋਂ ਪੈ ਨਾ ਵੇਖੇ ਰੰਗ
1: ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ
0: ਛਾਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ
1: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸਭਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ
0: ਸਦਾ ਮਨ ਛਾਓ
1: ਕਵਣ ਸਵੇਲਾ ਵਕਤ ਕਵਣ ਕਵਣ

0: ਵਿਸਰਹ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ
1: ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾਵਾਰ
0: ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ
1: ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ
1: ਉੱਚਾ ਹੋਏ ਕੋਈ ਤਿਸ ਉੱਚੇ ਕੋ ਜਾਣੇ ਸੋਈ
0: ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਕਿਤੇ
0: ਮੰਗੇ ਜੋ ਪਾਰ ਕੀਤੇ

0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ
1: ਜਾਹੇ
0: ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ
1: ਸੰਭਾਲੇ
0: ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹਿੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹਿਨਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲਿਖਿਆ ਵਹਿ ਭਾਗ ਏਕਾ ਮਾਈ ਜੁਗਤ ਵਿਆਹੀ।

0: ਆਦੇਸ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਭੰਡਾਰ ਜੋ ਕਿਛ ਪਾਇਆ ਸੋ ਏਕਾਵਾਰ
0: ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ

0: ਨਾਮ ਜਗਦੀਸ਼
1: ਇਹ ਤਰਾਹਿ ਪਦ ਪਵੜੀਆ ਚੜਿਆ ਹੋਈ ਕੀਸ
0: ਆਕਾਸ਼ ਕੀ ਕੀਤਾ ਆਈ ਰੀਸ
1: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ
0: ਜੋ ਛੁਪੈ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ
1: ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਾ ਰਾਜ ਮਾਲ ਮਨਸੋਰ
0: ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ
0: ਕੋਏ ਪਾਣੀ ਅਗਨੀ ਪਾਤਾਲ
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
0: ਸੱਚਾ ਆਪ ਸੱਚਾ ਦਰਬਾਰ
1: ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਕਰੀਐ ਰੂਪ ਰੰਗ ਕੇ ਵੇਸ
0: ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ
1: ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
0: ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਜੋਰ ਤਿਥ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੂਰਾ ਸਿਧਾ ਕੀ ਸੁਧ
0: ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ
1: ਤਿਥੈ ਜੋਤ ਮਹਾਬਲ ਸੂਰ ਤਿਨ ਮਹਿਰਾ

ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਘੜੀਐ ਸਬਦ ਸਚੀ ਟਕਸਾਲ, ਜਿਨ

0: ਜਾਪ ਸ਼੍ਰੀ ਮੁਖ ਆਕਪਾ ਸ਼ਹਿਦ ਦਸਵੇਂ ਛਪੈ ਛੰਦ ਤਾ ਪ੍ਰਸਾਦ ਚਕਰ ਚੇ ਨਰ ਬਰਨ ਜਾਤਰ ਪਾਤ ਨਹਿੰਜੇ
1: ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕੇ
0: ਅਚਲ ਮੂਰਤਨ।

ಸ್ವರೂಪೇ ಕುಕರ್ಮಂ ಪರ್ನಾಸಿ.

0: ਖਾਲਸਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੇ ਪ੍ਰਸਾਦ ਸਵਈਏ ਸਰਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੂਰ ਸੁਰਾਦਨ ਸੁਤ ਸੁਦਾਇ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਏ ਪ੍ਰਾਣ ਪਤੀ ਕੇ
0: ਸ੍ਰੀ ਭਗਵਾਨ ਕੀ ਪਾਈ ਕਿਰਪਾ ਹੁਤੇ ਕ੍ਰਤੀ ਬਿਨ ਏਕ ਰਤੀ ਕੇ
1: ਮਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
0: ਗੋੜ ਤੁਰੰਗ ਗੁਰੰਗ ਸੇ ਕੂਦਰ ਬੌਨ ਕੇ ਗੌਨ ਕੋ ਜਾਤ ਨਿਵਾਰੇ
1: ਵਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ
0: ਏਤੇ ਭੇ ਤੋ ਕਾਵੇ ਭੂਪਤ ਅੰਤ ਕੋ ਨਾਗੇ ਪਾਏ ਪਧਾਰੇ
1: ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
0: ਗੁੰਜਤ ਗੁੜ ਗੁਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ
1: ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
0: ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ
1: ਕੀਰਤ ਨਾਮ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ
0: ਵੇਦ ਕੁਰਾਨ ਕਾ ਦੇਵ ਕੁਰਾਨ ਜ਼ਮੀਨ ਜ਼ਬਾਨ ਸਬਾਨ ਕੇ ਪੇਖੇ
1: ਕੌਣ ਆਹਾਰ ਜਤੀ ਜਤ ਧਾਰ ਸਭੇ ਸੋ ਵਿਚਾਰ ਹਜ਼ਾਰ ਦੇਖੈ
0: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੇ
1: ਸੁਧ ਸਪਾ ਦੁਰੰਧ ਦਵਾ ਸੋ ਸਾਜ ਸੁਨਾ ਦੁਰਜਾਨ ਦਲੇਂਗੇ
0: ਵਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲੇਂਗੇ
1: ਸੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
0: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
1: ਵੀਰ ਅਪਾਰ ਬੜੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ
0: ਤੋਰ ਦੇਸ ਮਲਿੰਦ ਮਵਾਸਨ ਮਾਤੇ ਕੇ ਜਾਨ ਕੇ ਮਾਨ ਮਲਈਆ
1: ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
0: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਚਾਚਕ ਅਨੇਕ ਸੋ ਏਕ ਦਿਵਈਆ
1: ਦਾਨਵ ਦੇਵ ਫਨਿੰਦਨ ਸਾਚਰ ਪੂਤ ਪਵਿਖ ਭਵਾਨ ਜਪੇਂਗੇ
0: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
1: ਪ੍ਰਤਾਪਨ ਵਾਟ ਜਾਤ ਤੁਨ ਪਾਪਨ ਕੇ ਬਹੁ ਪੰਜ ਖਪੇਂਗੇ
0: ਸਾਤ ਸਮੂਪ ਸਨ ਫਿਰੇ ਜਗ ਸਤਰ ਸਭੇ ਅਵ ਲੋਕ ਜਪੇਂਗੇ
1: ਮਾਨਵ ਇੰਦਰ ਗਜਿੰਦਰ ਨਰਾਤਵ ਜੋਨ ਤਰ ਲੋਕ ਕੋ ਰਾਜ ਕਰੇਂਗੇ
0: ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
1: ਬ੍ਰਹਮ ਮਹੇਸ਼ਰ ਵਿਸ਼ਨੁ ਸੁਚੀਪਤ ਅੰਤ ਫਸੇ ਜਮ ਫਾਸ ਭਰੇਂਗੇ
0: ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ
1: ਬੈਠ ਰਹੇ ਹੋ ਵਕਤ ਧਿਆਨ ਲਗਾਇਓ
0: ਨਾਥ ਫਿਰੇ ਸਾਤ ਸਮੁੰਦਰ ਲੋਕ ਗਏ ਉੱਪਰ ਲੋਕ ਗਵਾਇਓ
1: ਵਾਸ ਕੀਓ ਵਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਵੈਸ ਬਤਾਇਓ
0: ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ
1: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ
0: ਕਾਹੂ

0: ਭਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਇਆ।
1: ਸ਼ਬਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
0: ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ।
1: ਹੇ ਮਨ ਮੇਰੇ ਤੂੰ ਸਦਾ ਰੋ ਹਰਨਾਲੇ,
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
0: ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ,
1: ਕਹੇ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ।
0: ਸਾਚੇ ਸਾਹਿਬਾ ਕਿਆ

0: ਕਰ ਚਲਣਾ,
1: ਲੱਭ ਲੋਭ ਆਕਾਰ ਤਜ ਤਿਸਣਾ, ਬਹੁਤ ਨਾਹੀ ਬੋਲਣਾ,
0: ਦਿਖੀ ਵਾਲੋ ਨਿਕੀ ਏਤ ਮਾਰਗ ਜਾਣਾ,
1: ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ,
0: ਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ,
1: ਜਿਉ ਤੂੰ ਚਲਾਏ ਤੇ

0: ਲੈ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ
1: ਇਹੋ ਹਰ ਰਸ ਗਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ
0: ਨਾਨਕ ਹੋਰ ਅਨ ਰਸਤਾ ਵਿਸਰੇ ਜਾ ਹਰ ਵਸੇ ਮਨ ਆਏ
1: ਇਹ ਸਰੀਰਾ ਮੇਰਿਆ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ

ਹਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ।

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌਣੇ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇ ਬੋਲੋ ਜੀ ਪੰਜਾਬ।

ਬਨ ਕੁਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੀਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ

ਸਥਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਬੇਅੰਤ ਬਾਣੀਆਂ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਸਤਿਗੁਰੂ ਜੀ ਸਮੂਹ ਸੰਗਤ ਵੱਲੋਂ ਅੰਮ੍ਰਿਤ ਵੇਲੇ ਸਤਿਗੁਰੂ ਸਵਈਆਂ ਦੇ ਜਾਪ

ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਕਿਰਪਾਲਤਾ ਕਰਨੀ। ਅੰਮ੍ਰਿਤ ਵੇਲੇ ਆਪ ਜੀ ਦੇ ਅਸਥਾਨਾਂ 'ਤੇ ਹਾਜ਼ਰੀ ਭਰ ਰਹੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਚੜ੍ਹਦੀਆਂ ਕਲਾ ਨਾਮ ਬਾਣੀ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਕੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਮੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾ ਨੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਤੂੰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ।

ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ। ਇਹ ਜੀ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓਨੀ ਰਹਿਣ ਚ ਨਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੇ ਕਰਮ ਲੰਘਾਏ ਪਰ ਕੋਲੂ ਚਰਖਾ ਚੱਕੇ ਚੱਕ ਤਲਵਰ ਉਲੇ ਬਤਨੰਤ

ਸਾਈ ਖਾਕ ਜੇ ਮਿਲਦਾ ਮਸਤਕ ਲਾਈ ਹੈ ਕੂੜਾ ਲਾਲਚ ਛੱਡਿਆ ਇੱਕ ਮਲਾ ਲੱਖ ਤੇ ਆਈ ਹੈ ਫਲ ਤੇ ਵੇਹੋ ਪਾਈ ਹੈ ਜਿਵੇਂ ਹੀ ਕਾਲ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦੇ ਨਾਂ ਦੀ ਪਾਈ ਹੈ ਮਾਂ ਥੋੜ੍ਹੀ ਸੇਵ ਗਵਾਈ ਹੈ।

0: ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ।

ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ।

ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੀ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨੀ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ

ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ।

ਬੰਦਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਸਮੂਹ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਅਸ਼ਵਿੰਦਰ ਸਿੰਘ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ ਆਪ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ।

ਈਮਾਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਸੋ ਕਹੋ ਤਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰਸਾ ਹਾਂ ਸਾਹੋ, ਜਿਸ ਪਾਸ ਬਹਿਠਿਆ ਸੋਹੀਐ, ਸਭਨਾ ਦਾ ਵਿਸਾਹੋ, ਸਤਨਾਮ।

ਲਾਗੀ ਸਗਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਅਨ

ਸੰਤ ਸੰਗ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ ਛੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ, ਪ੍ਰਭ ਆਪਣਾ ਗਾਇਆ ਰਾਮ, ਅਵਿਨਾਸੀ ਵਰ ਸੁਣਿਆ, ਮਨ ਉਪਜਿਆ ਜਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ।

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ

ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣੇ ਆਈਆ

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ, ਤੇਰੇ ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਅਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ, ਜਿਤ ਕਰਤਾਰੀਆ, ਪੰਚ ਦੁੱਤ ਦੁਵਸ ਕੀਤੇ ਕਾਲ ਕੰਟਕ ਮਾਰਿਆ।